कमन सुरेंद्र भगत कमन कमन क्षेत्र कमला कमन सुरस्ती मां

ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣੇ ਕੱਚ ਖਾਈ ਉੱਥੇ ਪਾਏ ਨਾਨਕ ਗਏ ਧਰਮ ਖੰਡ ਕਾ

ਕਿਤੀਆਂ ਸੁੱਤੀ ਨਾਨਕ ਅੰਤ ਨਾ ਅੰਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ

ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨ ਆ ਜਾਈ ਸੋ ਪਾਤ ਸਾਹੂ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ।

ਆਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਊ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਰੇ ਵੱਡਾ ਨਾ ਹੋਵੇ ਘਾਟ ਨਾ ਜਾਏ

जान है सोए, जन नानक गुरमुख प्रगट होए। आसा महला पहला, इत सर्वर

ਭਾਵਤ ਬੇਦਾ ਤਾ ਕਉ ਕਰਪਾ ਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਉ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਾਵ ਆਦ ਜੁਗਾਦ ਸਰੂਪ ਸਵਯੰ ਭਾਵ ਆਬ ਰੱਛਾ ਮੇਰੀ ਤੁਮ ਕਰੂ ਸਿੱਖ ਉਬਾਰ ਅਸਿਖ ਸੰਗਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ ਤਾਂ ਕਿ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਛਾਹ ਛਵੈ ਸਕੈ ਨ ਕੋਈ।

ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਗੁਰ

ਕਰੂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ। ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੁਆ। ਤਿਤ ਘਰ ਅਨਹਦ ਵਾਜੇ, ਅਨਦ ਸੁਨਹੋ।

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ

ਆਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ। ਬਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚੌਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਲਾਹੀ ਬਾਣੀ ਦੇ ਹੁਕਮਨਾਮੇ ਭਾਵ ਪਾਠ ਕਥਾ ਤੇ ਕੀਰਤਨ ਸਰਵਣ ਕਰਕੇ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਾਧ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿੱਚ ਅੱਗੇ ਜੋ ਆਪ ਜੀ ਨੇ ਅਰਦਾਸ ਉਪਰੰਤ ਤਨਾਸੀ ਮਹਿਲਾ ਤੀਜਾ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਖਸ਼ਿਆ ਹੋਇਆ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ ਤਨਾਸੀ ਅਤੇ ਕਾਚਾ ਧਨ ਇੱਥੇ ਨਾਮ ਤੋਂ ਬਿਨਾਂ ਜੋ ਵੀ ਆਪਾਂ ਕਰਦੇ ਹਾਂ ਸਾਰਾ ਕਾਚਾ ਧਨ ਹੀ ਹੈ। ਸੱਚੇ ਧਨ ਨਾਲ ਜੁੜਨ ਲਈ ਸਾਨੂੰ ਉਪਦੇਸ਼ ਹੈ ਗੁਰੂ ਸਾਹਿਬ ਦਾ ਪਹਿਲੀਆਂ ਤੁਕਾਂ ਗੁਰੂ ਕਿਰਪਾ ਕਰੇ ਅਰਦਾਸ ਕਰੀਏ ਸਾਨੂੰ ਆਪਣੇ ਚਰਨਾਂ ਚੋਂ ਨਾਮ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ੇ। ਸੂਚਨਾਵਾਂ ਨੌਰਥ ਅਤੇ ਸਾਊਥ ਹਾਲ ਦੀਆਂ ਬਿਲਡਿੰਗਾਂ ਦੋ ਮੰਜ਼ਲੀਆਂ ਬਣ ਰਹੀਆਂ ਨੇ ਦਸਵੰਧ ਕੱਢਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ। ਅਗਲੀ ਹੈ ਸੂਚਨਾ ਜੋ ਸਬੰਧ ਦੇ ਭਲੇ ਸਹਿਜ ਪਾਠ ਆਪਾਂ ਘਰਾਂ 'ਚ ਅੱਗੇ ਵੀ ਰੱਖਦੇ ਹਾਂ ਅਤੇ ਹੁਣ ਵੀ ਰੱਖ ਰਹੇ ਹਾਂ। ਆਪ ਜੀ ਨੂੰ ਬੇਨਤੀ ਹੈ ਕਿ ਜੇ ਨਹੀਂ ਹਾਲੇ ਸ਼ੁਰੂ ਕੀਤਾ ਤਾਂ ਕਰ ਲਓ, ਬਹੁਤ ਸਮਾਂ ਹੈ, ਅਕਤੂਬਰ ਦੇ ਅਖੀਰ 'ਤੇ ਉਹਨਾਂ ਦੇ ਭੋਗ ਪੈਣਗੇ। ਅੱਜ ਦਾ ਪ੍ਰੋਗਰਾਮ ਅੱਜ ਸਾਡੇ ਪਾਸ ਗਿਆਨੀ ਲਖਵਿੰਦਰ ਸਿੰਘ ਜੀ ਆਏ ਨੇ ਸੋਮਵਾਰ ਤੋਂ। ਕੱਲ੍ਹ ਉਹਨਾਂ ਨੇ ਸ੍ਰੀ ਜਪਜੀ ਸਾਹਿਬ ਲੜੀਵਾਰ ਕਥਾ ਉਸਦੀ ਸ਼ੁਰੂ ਕੀਤੀ ਹੈਗੀ ਆ ਅਤੇ 27 ਤਰੀਕ ਤੱਕ ਉਹਨਾਂ ਨੇ ਪੂਰੀ ਕਰਨੀ ਆ। ਸੰਗਤਾਂ ਨੂੰ ਬੇਨਤੀ ਆ ਕਥਾ ਸਰਵਣ ਕਰ ਲਈ, ਕਿਉਂਕਿ ਸਾਰਾ ਸਤੰਬਰ ਦਾ ਮਹੀਨਾ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਹੀ ਸਮਰਪਿਤ ਹੈਗਾ। ਉਸਦੇ ਪਾਠ ਕਰਨੇ ਆਉਂਦੇ ਹੋਣੇ ਚਾਹੀਦੇ ਨੇ, ਉਸਦੇ ਅਰਥ ਸਾਨੂੰ ਪਤਾ ਹੋਣੇ ਚਾਹੀਦੇ ਨੇ ਅਤੇ ਨਾਲ ਜੇ ਹੋ ਸਕੇ ਤਾਂ ਉਹ ਸਾਨੂੰ ਜ਼ਬਾਨੀ ਕਰਨਾ ਵੀ ਆਉਂਦਾ ਹੋਣਾ ਚਾਹੀਦਾ। ਉਸ ਸੰਤਿਆਂ ਦਾ ਵੀ ਪ੍ਰੋਗਰਾਮ ਹੈਗਾ ਕੀਤਾ ਗਿਆ, ਅਰਥ ਸਮਝਾਉਣ ਦਾ ਵੀ ਹੈ, ਸਾਰਾ ਕੁਛ ਪ੍ਰਬੰਧਕ ਕਮੇਟੀ ਵੱਲੋਂ ਇੰਤਜ਼ਾਮ ਹੈਗਾ। ਆਪ ਜੀ ਨੇ ਜ਼ਰੂਰ ਉਸ ਦੇ ਵਿੱਚ ਹਿੱਸਾ ਲੈ ਕੇ ਅਤੇ ਗੁਰੂ ਦੀਆਂ ਬਖਸ਼ਾਂ ਲੈਣੀਆਂ। ਨਾਲ ਹੀ ਅੱਜ ਸਾਡੇ ਪਾਸ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਕੀਰਤਨੀਏ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਨੇ ਆ ਕੇ ਅੱਜ ਤੋਂ 7 ਤਰੀਕ ਤੱਕ ਲਾਜਮੰਡ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਯਾਦ ਕਰਨਾ। ਸਮਾਂ ਉਹਨਾਂ ਦਾ ਹੋਵੇਗਾ ਜੀ 7:45 ਤੋਂ 8:30। ਪਹਿਲਾ ਕੀਰਤਨ ਕਰਨਗੇ ਭਾਈ ਸਾਹਿਬ ਓਂਕਾਰ ਸਿੰਘ ਜੀ, ਉਹਨਾਂ ਦਾ ਕੀਰਤਨ ਜਥਾ 7 ਵਜੇ ਤੱਕ, 7 to 8:45 ਤੱਕ ਕਥਾ ਹੋਵੇਗੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਕਰ ਰਹੇ ਹੋਣਗੇ ਸ੍ਰੀ ਜਪਜੀ ਸਾਹਿਬ ਜੀ ਦੀ। ਸੋ 8:30 ਤੋਂ 8:30 ਸਮਾਪਤੀ ਹੋਵੇਗੀ। ਸੋ 8:30 ਤੋਂ ਲੈ ਕੇ 8:30 ਤੱਕ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਨੇ ਕੀਰਤਨ ਕਰਨਾ ਹੈਗਾ ਹੁਣ ਅਗਲੇ 7 ਤਰੀਕ ਤੱਕ ਐਤਵਾਰ ਨੂੰ ਛੱਡ ਕੇ। 31 ਰਾਗ ਦਰਬਾਰ ਹੋ ਰਿਹਾ ਜੀ ਸਤੰਬਰ ਦੀ 11, 12, 13 ਨੂੰ। 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ। ਇਸ ਦੇ ਸੰਬੰਧ ਵਿੱਚ ਪਰਸੋਂ ਨੇ ਕੱਲ੍ਹ ਹੀ ਰੱਖਿਆ ਸੀ ਸਹਿਜ ਪਾਠ ਰੱਖਿਆ ਗਿਆ ਅਤੇ ਉਸ ਦੇ ਭੋਗ ਵੀ 27 ਨੂੰ ਪੈਣੇ ਨੇ, ਐਤਵਾਰ ਹੈ ਉਸ ਦਿਨ, ਅਤੇ ਨਾਲ ਨਗਰ ਕੀਰਤਨ ਵੀ ਛੋਟਾ ਉਸੇ ਦਿਨ ਹੀ ਹੋਣਾ। ਸੋ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਹੈ ਸਾਰਾ ਪ੍ਰੋਗਰਾਮ ਆਪ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਗਤਾਂ ਵੱਲੋਂ। ਕਾਫੀ ਸੂਚਨਾਵਾਂ ਮੈਂ ਛੱਡ ਜਾਣੀ ਹੁਣ। 17 ਨੂੰ ਹੈ ਜੀ ਵਿਆਹ ਦਾ ਪੁਰਬ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਹਾਂ, ਇੱਕ ਕਾਲਜ ਪ੍ਰੈਪ ਦੀ ਹੈਗੀ ਆ ਕਿ ਉਹਨਾਂ ਦੀ ਕਲਾਸਾਂ 13 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਨੇ। 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚੇ ਬੱਚਿਆਂ ਨੂੰ ਦਾਖਲ ਕਰਾ ਕੇ ਉਸ ਤੋਂ ਲਾਭ ਉਠਾਓ ਜੀ। ਅਤੇ ਬਾਕੀ ਸੂਚਨਾਵਾਂ ਮੈਂ ਹੁਣ ਨਹੀਂ ਦੇਣਾ ਦੇਵਾਂਗਾ, ਸਮੇਂ ਨੂੰ ਮੁੱਖ ਰੱਖਦਾ ਹੋਇਆ। ਆਉਣ ਆਪਾਂ ਕੀਰਤਨ ਸਰਨ ਕਰੀਏ ਭਾਈ ਸਾਹਿਬ ਓਂਕਾਰ ਸਿੰਘ ਜੀ ਹੋਣੇ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ

ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਸਵਾਸ ਸਵਾਸ ਬੰਦਗੀ, ਉੱਠਦੇ ਹਾਂ, ਬਹਿੰਦੇ ਹਾਂ, ਸੌਣ ਲੱਗੇ ਹਾਂ, ਜਾਗਣ ਲੱਗੇ ਹਾਂ, ਪਰਮਾਤਮਾ ਦਾ ਨਾਮ ਸਾਡੀ ਰਸਨਾ 'ਤੇ ਆ ਜਾਏ। ਜੇ ਅਸੀਂ ਬਹਿ ਕੇ ਜਪ ਰਹੇ ਹਾਂ, ਇਹ ਵੀ ਉਹਦੀ ਕਿਰਪਾ ਦੀ ਨਿਸ਼ਾਨੀ ਹੈ। ਗੁਰੂ ਘਰ ਆ ਰਹੇ ਹਾਂ, ਸੇਵਾ ਕਰ ਰਹੇ ਹਾਂ, ਭਾਵੇਂ 5 ਮਿੰਟ, ਭਾਵੇਂ 10 ਮਿੰਟ, ਭਾਵੇਂ 2 ਮਿੰਟ ਹੀ ਮਹਾਰਾਜ ਦਾ ਨਾਮ ਲਿਆ, ਕਹਿੰਦੇ ਨੇ ਇਹ ਉਹਦੀ ਖੁਸ਼ੀਆਂ ਦੀ ਨਿਸ਼ਾਨੀ ਹੈ। ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ, ਸੋਜਸ ਤੇਰਾ ਗਾਵ, ਕਰਮਾਂ ਵਾਲੀਆਂ ਰੂਹਾਂ, ਭਾਗਾਂ ਵਾਲੇ ਪਰਿਵਾਰ, ਬੱਚੇ, ਬਜ਼ੁਰਗ, ਜਵਾਨ ਮਹਾਰਾਜ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈਂਦੇ ਨੇ। ਇਕੱਲਾ ਆਸਰਾ ਹੀ ਨਹੀਂ, ਇੱਕ ਇੱਕ ਸਵਾਸ ਸਫਲਾ ਬਣਾ ਜਾਂਦੇ ਹਨ, ਕੀਰਤਨ ਵਿੱਚ ਬੇਅੰਤ ਫੁੱਲਾਂ ਹੋ ਜਾਂਦੀਆਂ ਨੇ। ਆਪ ਬਖਸ਼ ਲੈਣਾ ਜੀ। ਆਓ ਸਨਮਾਨਯੋਗ ਭਾਈ ਸਾਹਿਬ ਜੀ ਗਿਆਨੀ ਨਵਨੀਤ ਸਿੰਘ ਜੀ, ਉਹ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਭੁੱਲ ਚੁੱਕ ਦੇਖੀ ਮਾਂ, ਅਸੀਸ ਦਿਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ

ਵਾਹਿਗੁਰੂ ਸਾਹਿਬ ਜੀ ਇੱਕ

0: ਸ੍ਰੀ ਜਪਜੀ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰੰਭਕ ਬਾਣੀ ਹੈ, ਪਹਿਲੀ ਬਾਣੀ ਹੈ ਤੇ ਪਹਿਲੇ ਗੁਰਦੇਵ ਜੀ ਵੱਲੋਂ ਉਚਾਰਨ ਕੀਤੀ ਗਈ ਹੈ। ਵਿਦਵਾਨਾਂ ਨੇ ਇਸ ਅੰਮ੍ਰਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਰ ਮੰਨਿਆ। ਮੰਨ ਲਓ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਤਕਰੀਬਨ ਹਰ ਸ਼ਬਦ ਵਿੱਚ ਰਹਾਉ ਦੀਆਂ ਪੰਕਤੀਆਂ ਰੱਖੀਆਂ ਗਈਆਂ ਨੇ, ਜੋ ਧੁਰਾ ਹੈ, ਜੋ ਸ਼ਬਦ ਦਾ ਭਾਵ ਪ੍ਰਗਟ ਕਰਦੀਆਂ ਨੇ। ਇਸੇ ਤਰ੍ਹਾਂ ਵਿਦਵਾਨ ਮੰਨਦੇ ਨੇ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੇ ਸਾਰ ਸਮਝਣਾ ਹੋਵੇ, ਪੜ੍ਹਨਾ ਹੋਵੇ, ਜਾਣਨਾ ਹੋਵੇ ਤੇ ਜਪਜੀ ਸਾਹਿਬ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਰ ਹੈ। ਉਸ ਤੋਂ ਵੀ ਅੱਗੇ ਗੱਲ ਕੀਤੀ ਹੈ ਵੀ ਮੂਲ ਮੰਤਰ ਹੀ ਸਾਰੇ ਜਪਜੀ ਸਾਹਿਬ ਦਾ ਸਾਰ ਹੈ। ਜੇ ਕੋਈ ਮੂਲ ਮੰਤਰ ਨੂੰ ਹੀ ਜਾਣ ਲਏ, ਮੂਲ ਦਾ ਅਰਥ ਹੀ ਹੈ ਮੁੱਢਲਾ ਮੰਤਰ, ਸ਼ਬਦ, ਸਿਧਾਂਤ, ਜਿਸ ਨੂੰ ਵਾਰ ਵਾਰ ਦ੍ਰਿੜ ਕੀਤਾ ਜਾਏ ਉਸਨੂੰ ਮੰਤਰ ਕਿਹਾ ਜਾਂਦਾ ਹੈ। ਸਾਰੇ ਜਪਜੀ ਸਾਹਿਬ ਜੀ ਦਾ ਸਾਰ ਤਤ ਸਾਰ ਮੂਲ ਮੰਤਰ ਹੈ। ਤੇ ਫਿਰ ਮੂਲ ਮੰਤਰ ਤੋਂ ਵੀ ਅੱਗੇ ਇੱਕ ਓਅੰਕਾਰ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ, ਜਪਜੀ ਸਾਹਿਬ ਜੀ ਦਾ ਮੂਲ ਮੰਤਰ ਦਾ ਸਾਰ ਮੰਨਿਆ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਦੇ ਪਾਵਨ ਬਚਨਾਂ ਦਾ ਜਾਂ ਸਾਰ ਕੀ ਹੈ, ਵਿਸ਼ਾ ਕੀ ਹੈ, ਪ੍ਰਯੋਜਨ ਕੀ ਹੈ, ਇੱਕ ਓਅੰਕਾਰ ਕਿ ਇੱਕ ਦੇ ਨਾਲ ਕਿਵੇਂ ਜੁੜਿਆ ਜਾਏ, ਇੱਕ ਨੂੰ ਕਿਵੇਂ ਜਾਣਿਆ ਜਾਏ, ਇੱਕ ਨੂੰ ਕਿਵੇਂ ਸਮਝਿਆ ਜਾਏ, ਇਹੀ ਗੁਰੂ ਸਾਹਿਬਾਨਾਂ ਦਾ ਪ੍ਰਯੋਜਨ ਹੈ, ਇਹੀ ਗੁਰੂ ਸਾਹਿਬਾਨਾਂ ਦਾ ਸਿਧਾਂਤ ਹੈ, ਇਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਸ਼ਾ ਵਸਤੂ ਹੈ ਕਿ ਇੱਕ ਓਅੰਕਾਰ ਕਿ ਉਸ ਨੂੰ ਕਿਵੇਂ ਜਾਣਿਆ, ਕਿਵੇਂ ਸਮਝਿਆ ਜਾਏ। ਸੋ ਮੂਲ ਮੰਤਰ ਦਤਾਰ ਪਿਤਾ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ, ਭਾਵਾਂ ਕਿ ਉਚਾਰਨ ਕਰਤਾ ਗੁਰੂ ਨਾਨਕ ਦੇਵ ਜੀ ਹਨ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਵੇਲੇ ਪੂਰਨ ਰੂਪ ਵਿੱਚ ਤੇ ਸੂਕਸ਼ਮ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਪੰਚਮ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ। ਇਹ ਪੂਰਨ ਰੂਪ ਵਿੱਚ ਮੰਗਲ ਹੈ, ਇੱਕ ਓਅੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਤੇ 33 ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਪੂਰਨ ਸਵਰੂਪ ਵਿੱਚ ਮੂਲ ਮੰਤਰ ਨੂੰ ਦਰਜ ਕੀਤਾ ਗਿਆ। ਜਦੋਂ ਵੀ ਕੋਈ ਨਵਾਂ ਰਾਗ ਪ੍ਰਾਰੰਭ ਹੁੰਦਾ ਹੈ, ਤਕਰੀਬਨ ਕਿਤੇ ਸੂਕਸ਼ਮ ਰੂਪ ਵਿੱਚ ਕੀਤਾ ਗਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸੂਕਸ਼ਮ ਰੂਪ ਵਿੱਚ ਹੈ, ਤੇ ਕਿਤੇ ਭਗਤ ਸਾਹਿਬਾਨਾਂ ਦੀ ਬਾਣੀ ਜਦੋਂ ਪ੍ਰਾਰੰਭ ਹੁੰਦੀ ਹੈ ਜਾਂ ਕੋਈ ਵਿਸ਼ੇਸ਼ ਬਾਣੀ ਪ੍ਰਾਰੰਭ ਹੁੰਦੀ ਹੈ ਉਦੋਂ ਵੀ ਪੂਰਨ ਰੂਪ ਵਿੱਚ ਮੂਲ ਮੰਤਰ ਕੀਤਾ ਗਿਆ ਹੈ। 33 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਹੈ ਤੇ ਇਹ ਆਦਿ ਗ੍ਰੰਥ ਦੀ ਪ੍ਰਾਰੰਭਤਾ ਦਾ, ਸ੍ਰੀ ਜਪਜੀ ਸਾਹਿਬ ਜੀ ਦੀ ਪ੍ਰਾਰੰਭਤਾ ਦਾ ਇਹ ਪ੍ਰਤੀਕ ਹੈ, ਸੂਚਕ ਹੈ ਕਿ ਸਭ ਤੋਂ ਪਹਿਲਾਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਜੀ ਨੂੰ ਜੋ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਬਖਸ਼ਿਸ਼ ਹੋਈ ਹੈ ਉਸ ਮੂਲ ਮੰਤਰ ਨੂੰ ਹੀ ਦਤਾਰ ਪਿਤਾ ਮਹਾਰਾਜ ਨੇ ਸਭ ਤੋਂ ਪਹਿਲਾਂ ਦਰਜ ਕੀਤਾ ਹੈ। ਇੱਕ ਓਅੰਕਾਰ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿਸ਼ੇਸ਼ਣ ਵੀ ਮੰਨਿਆ ਹੈ। ਸਾਰੇ ਮੂਲ ਮੰਤਰ ਦੇ ਅੰਦਰ ਜੋ ਅਕਾਲ ਪੁਰਖ ਦੇ ਗੁਣ ਬਿਆਨ ਕੀਤੇ ਨੇ, ਵਿਦਵਾਨਾਂ ਨੇ ਕਿਹਾ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦੀਦਾਰ ਕੀਤੇ, ਆਪਣੇ ਉਸ ਸੂਕਸ਼ਮ ਅਨੁਭਵ ਨੂੰ ਉਹਨਾਂ ਨੇ ਸ਼ਬਦਾਂ ਦਾ ਚੋਗਾ ਪਹਿਰਾਇਆ। ਬੜਾ ਔਖਾ ਹੈ ਆਪਣੇ ਅਨੁਭਵ ਨੂੰ ਸ਼ਬਦਾਂ ਰਾਹੀਂ ਬਿਆਨ ਕਰਕੇ ਕਿਸੇ ਦੂਜੇ ਨੂੰ ਸਮਝਾਉਣਾ, ਇਹ ਬਹੁਤ ਡਾਢਾ ਔਖਾ ਹੈ, ਪਰ ਫਿਰ ਵੀ ਧੰਨ ਹਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਅੱਤ ਤੋਂ ਅੱਤ ਸੂਕਸ਼ਮ ਅਨੁਭਵਾਂ ਨੂੰ ਵੀ ਸ਼ਬਦਾਂ ਦਾ ਪਹਿਰਾਵਾ ਦੇ ਕਰਕੇ, ਸ਼ਬਦਾਂ ਦਾ ਰੂਪ ਦੇ ਕਰਕੇ ਸਾਡੇ ਤੱਕ ਉਸ ਸੱਚ ਨੂੰ ਪਹੁੰਚਾਉਣ ਦੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਬੜੀ ਕਿਰਪਾਲਤਾ ਮਿਹਰਾਮਤ ਕੀਤੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਉਸ ਇੱਕ ਓਅੰਕਾਰ ਬਾਬਤ ਬਚਨ ਕੀਤੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਪਹਿਲਾਂ ਓਅੰਗ ਕਿਹਾ ਜਾਂਦਾ ਸੀ, ਓਨਮ ਕਿਹਾ ਜਾਂਦਾ ਸੀ, ਓਹਮ ਕਿਹਾ ਜਾਂਦਾ ਸੀ, ਇਹ ਧੁਰ ਦਾ ਸ਼ਬਦ ਕਿਹਾ ਜਾਂਦਾ ਹੈ, ਮੁੱਢਲਾ ਨਾਦ ਹੈ ਓਮ ਜਿਹੜਾ। ਕਿਉਂ ਇਸ ਨੂੰ ਮੁੱਢਲਾ ਨਾਦ ਤੇ ਸ਼ੁੱਧ ਨਾਦ ਕਿਹਾ ਜਾਂਦਾ? ਓਮ ਕਿਉਂਕਿ ਇਸ ਦੀ ਧੁਨੀ ਜਦੋਂ ਵੀ ਆਉਂਦੀ ਹੈ ਸਿੱਧੀ ਨਾਭੀ ਤੋਂ ਆਉਂਦੀ ਹੈ ਤੇ ਬਿਨਾਂ ਕਿਸੇ ਰਾਹ ਦੇ ਰੁਕਾਵਟ ਤੋਂ ਇਹ ਸ਼ਬਦ ਪੂਰਨ ਹੁੰਦਾ ਹੈ। ਬਾਕੀ ਜਿਤਨੇ ਵੀ ਆਪਾਂ ਸ਼ਬਦ ਬੋਲਦੇ ਉਹਨਾਂ ਵਿੱਚ ਸਾਡੇ ਮੁੱਖ ਦਾ ਬੜਾ ਵੱਡਾ ਹਿੱਸਾ, ਤਕਰੀਬਨ ਸਾਡਾ ਮੁੱਖ ਜਿਹੜਾ ਹੈ ਉਹਦੇ ਵਿੱਚ ਸ਼ਾਮਿਲ ਹੁੰਦਾ ਹੈ, ਸਾਡੀਆਂ ਸਵਰ ਜੰਤਰੀਆਂ ਸ਼ਾਮਿਲ ਹੁੰਦੀਆਂ ਹੈ, ਸਾਨੂੰ ਬੁੱਲਾਂ ਦਾ ਸਹਾਰਾ ਲੈਣਾ ਪੈਂਦਾ, ਤਾਲੂ ਦਾ ਸਹਾਰਾ ਲੈਣਾ ਪੈਂਦਾ, ਦੰਦਾਂ ਦਾ ਸਹਾਰਾ ਲੈਣਾ ਪੈਂਦਾ, ਕੰਠ ਦਾ ਸਹਾਰਾ ਲੈਣਾ ਪੈਂਦਾ। ਜਿਤਨੇ ਵੀ ਸ਼ਬਦ ਅੱਖਰ ਆਪਾਂ ਪੜ੍ਹਦੇ ਹਾਂ, ਸਾਰੇ ਅੱਖਰ ਜਿਹੜੇ ਨੇ ਉਹ ਸ਼ਬਦਾਂ ਦੇ ਗਲੇ ਦੇ ਟਕਰਾਅ ਤੋਂ ਪੈਦਾ ਹੁੰਦੇ ਨੇ। ਜਦੋਂ ਸਵਾਸ ਹਵਾ ਸਾਡੇ ਗਲੇ ਦੇ ਨਾਲ ਹਰਕਤ ਕਰਦੀ, ਜੀਭਾ ਕਿਤੇ ਨਾ ਕਿਤੇ ਟਕਰਾਉਂਦੀ, ਅੱਖਰ ਪੈਦਾ ਹੁੰਦੇ ਨੇ। ਇਸ ਕਰਕੇ ਉਹਨਾਂ ਅੱਖਰਾਂ ਨੂੰ ਪੂਰੇ ਤਰਤੀਬ ਵਿੱਚ ਲਿਖਿਆ ਗਿਆ। ਜਿਹੜੇ ਕੱਕੇ ਸ਼ਬਦ ਵਾਲੇ ਅੱਖਰ ਨੇ, ਚੱਚੇ ਸ਼ਬਦ ਵਾਲੇ ਅੱਖਰ ਨੇ, ਇਹ ਸਾਰੇ ਕਵਰਗ ਵਾਲੇ, ਚਵਰਗ ਵਾਲੇ, ਕੋਈ ਹੋਠੀ ਸ਼ਬਦ ਨੇ, ਹੋਠੀ ਦਾ ਅਰਥ ਹੈ ਜਿਹੜੇ ਲਬਾਂ ਨਾਲ ਟਕਰਾ ਕੇ ਪੈਦਾ ਹੁੰਦੇ ਨੇ, ਜਿਵੇਂ ਪੱਪੇ ਵਾਲੇ, ਪਰਗ ਵਾਲੇ, ਪਰਗ ਵਾਲੇ ਸ਼ਬਦ ਨੇ, ਉਹ ਬੁੱਲਾਂ ਦੇ ਮਿਟਣ ਨਾਲ ਹੀ ਬਣਦੇ ਨੇ। ਜਿਹੜੇ ਤਾਲੂ ਵਾਲੇ ਸ਼ਬਦ ਨੇ, ਉਹ ਤਾਲੂ ਦੇ ਸ਼ਬਦ ਜਦੋਂ ਜ਼ਬਾਨ ਤਾਲੂ ਨਾਲ ਟਕਰਾਉਂਦੀ ਹੈ ਉਦੋਂ ਬਣਦੇ ਨੇ। ਦੰਤੀ ਸ਼ਬਦ ਹੈ ਜਿਵੇਂ ਤੱਤਾ, ਥੱਥਾ, ਦੱਦਾ, ਤੁਹਾਡੀ ਰਸਨਾ ਦੰਦਾਂ ਨਾਲ ਟਕਰਾਏਗੀ ਤਾਂ ਬਣਨਗੇ। ਟੈਂਕਾ, ਠੱਠਾ, ਉਲਟ ਤਾਲ ਵੀ ਸ਼ਬਦ ਨੇ। ਜਦੋਂ ਸਾਡੀ ਜ਼ੁਬਾਨ ਦਾ ਪਹਿਲਾ ਹਿੱਸਾ ਜਿਹੜਾ ਹੈ ਉਲਟਾ ਕੇ ਆਪਾਂ ਤਾਲੂ ਨਾਲ ਲਾਉਂਦੇ ਹਾਂ, ਫਿਰ ਉਹ ਉਲਟ ਤਾਲਵੀ ਸ਼ਬਦ ਬਣ ਜਾਂਦੇ ਨੇ। ਚੱਚਾ, ਛੱਛਾ, ਜੱਜਾ, ਇਹ ਤਾਲਵੀ ਸ਼ਬਦ ਜਿਹੜੇ ਜੀਭ ਦਾ ਅਖੀਰਲਾ ਹਿੱਸਾ ਜਿਹੜਾ ਹੈ ਉਹ ਤਾਲੂ ਨਾਲ ਲੱਗਦਾ ਹੈ। ਭਾਵ ਇਹ ਹੈ ਕਿ ਇਹ ਜਿਹੜੇ ਅੱਖਰ ਬਣਦੇ ਨੇ ਸਵਰ ਜਾਂ ਵਿਅੰਜਨ, ਇਹ ਸਰੀਰ ਮੁੱਖ ਦੀਆਂ ਸਵਰ ਜੰਤਰੀਆਂ ਦੇ ਨਾਲ ਟਕਰਾਅ ਤੋਂ, ਇਹਨੂੰ ਸ਼ੁੱਧ ਨਾਦ ਤਾਂ ਕਿਹਾ ਗਿਆ ਕਿ ਇਹਦੇ ਨਾਲ ਕੋਈ ਵੀ ਟਕਰਾਅ ਨਹੀਂ, ਸਿੱਧਾ ਸ਼ੁੱਧ ਸਰੂਪ ਵਿੱਚ ਜਿਹੜਾ ਹੈ ਸਵਾਸ ਰਾਹੀਂ ਇਹ ਅੰਦਰੋਂ ਪੈਦਾ ਹੁੰਦਾ ਹੈ ਓਮ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ, ਹਾਲਾਂਕਿ ਕਈ ਵਾਰੀ ਸ਼ਬਦ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਅਸੀਂ ਸ਼ਬਦਾਂ ਨੂੰ ਬਿਨਾਂ ਸੰਪਰਦਾਇਕਤਾ ਦਾ ਪਹਿਰਾਵਾ ਪਵਾ ਦਿੱਤਾ ਹੈ, ਧਰਮਾਂ ਦਾ ਚੋਗਾ ਪਵਾ ਦਿੱਤਾ ਹੈ, ਪੰਥਾਂ ਦਾ ਚੋਗਾ ਪਵਾ ਦਿੱਤਾ ਹੈ। ਵੀ ਜੇ ਤਾਂ ਓਮ ਬੋਲਿਆ ਗਿਆ ਇਹ ਤੇ ਕਿਸੇ ਹਿੰਦੂ ਦਾ, ਕਿਸੇ ਸਨਾਤਨੀ ਦਾ ਘਰ ਹੈ, ਹਾਲਾਂਕਿ ਉਹਨਾਂ ਚੀਜ਼ਾਂ ਦਾ, ਅੱਖਰਾਂ ਦਾ ਕਿਸੇ ਧਰਮ ਦੇ ਨਾਲ ਕੋਈ ਲਗਾਵ ਨਹੀਂ। ਅੱਖਰ ਸ਼ੁੱਧ ਨੇ, ਉਹਨਾਂ ਸ਼ਬਦਾਂ ਰਾਹੀਂ ਜਿਸ ਨੇ ਵੀ ਗਿਆਨ ਪ੍ਰਾਪਤ ਕਰ ਲਿਆ ਸ਼ਬਦ ਉਹਦੇ ਬਣ ਜਾਂਦੇ ਨੇ। ਪਰ ਅਸੀਂ ਕਿਸੇ ਨਾ ਕਿਸੇ ਚੀਜ਼ ਨੂੰ, ਰੰਗ ਨੂੰ, ਰੂਪ ਨੂੰ, ਅੱਖਰਾਂ ਨੂੰ, ਸ਼ਬਦਾਂ ਨੂੰ, ਸਿਧਾਂਤਾਂ ਨੂੰ ਕਿਸੇ ਇੱਕ ਥਾਂ ਤੇ ਬੰਨ ਲਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਉਸ ਖਿਆਲ ਨੂੰ ਹੀ, ਉਸ ਰੂੜੀਵਾਦੀ ਸੋਚ ਨੂੰ ਹੀ, ਉਸ ਜਿਹੜੇ ਬਣੇ ਹੋਏ ਝੂਠੇ ਪ੍ਰਪੰਚ ਨੂੰ ਹੀ ਤੋੜਦੇ ਨੇ ਕਿ ਓਮ ਦੇ ਨਾਲ ਵੀ ਐਸਾ ਹੀ ਹੋਇਆ ਵੀ ਇੱਕ ਖਾਸ ਤਬਕੇ ਨਾਲ ਜੋੜਿਆ ਗਿਆ ਜਾਂ ਖਾਸ ਸ਼ਕਤੀਆਂ ਨਾਲ ਜੋੜ ਦਿੱਤਾ ਗਿਆ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਏਕਾ ਲਾ ਕਰਕੇ ਦੱਸ ਦਿੱਤਾ ਕਿ ਉਹ ਜਿਸ ਓਮ ਦੀ ਗੱਲ ਕੀਤੀ ਜਾ ਰਹੀ ਹੈ ਉਹ ਕੋਈ ਤਿੰਨ ਦੇਵਤੇ ਨਹੀਂ, ਕੋਈ ਵੱਖਰੀਆਂ ਸ਼ਕਤੀਆਂ ਨਹੀਂ, ਉਹ ਇੱਕ ਹੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਏਕਮ ਏਕੰਕਾਰ ਨਿਰਾਲਾ, ਉਹ ਇੱਕ ਹੀ ਹੈ ਜਿਹਦੇ ਤੋਂ ਸਾਰਾ ਕੁਝ ਪੈਦਾ ਹੋਇਆ। ਉਹ ਓਅੰਕਾਰ ਬ੍ਰਹਮਾ ਉਤਪਾਤੋ, ਉਹ ਓਅੰਕਾਰ ਤੋਂ ਹੀ ਬ੍ਰਹਮਾ ਪੈਦਾ ਹੋਇਆ, ਉਹ ਓਅੰਕਾਰ ਤੋਂ ਹੀ ਸ੍ਰਿਸ਼ਟੀ ਪੈਦਾ ਹੋਈ ਹੈ, ਉਹ ਓਅੰਕਾਰ ਤੋਂ ਹੀ ਜਗਤ ਬਣਿਆ ਹੈ। ਉਹ ਓਅੰਕਾਰ ਇੱਕ ਅਕਾਲ ਪੁਰਖ ਵਾਹਿਗੁਰੂ ਦਾ, ਪਰਮਾਤਮਾ ਦਾ ਲਖਾਇਕ ਹੈ, ਇੱਕ ਓਅੰਕਾਰ। ਤੇ ਫਿਰ ਓਅੰਗ ਦੇ ਅਰਥ ਤਿੰਨਾਂ ਰੂਪਾਂ ਵਿੱਚ ਵੀ ਕੀਤੇ ਜਾਂਦੇ ਨੇ, ਵੀ ਪਾਲਣ ਵਾਲਾ, ਪ੍ਰਤਪਾਲਣ ਵਾਲਾ ਤੇ ਸੰਘਾਰ ਕਰਨ ਵਾਲਾ। ਫਿਰ ਇਹਨਾਂ ਤਿੰਨਾਂ ਸ਼ਕਤੀਆਂ ਨੂੰ ਵੰਡਿਆ ਗਿਆ ਵੀ ਇੱਕ ਪਾਲਦਾ ਹੈ, ਇੱਕ ਜਨਮ ਦਿੰਦਾ ਹੈ, ਬ੍ਰਹਮਾ ਵਿਸ਼ਨੂੰ ਪਾਲਦਾ ਹੈ, ਸ਼ਿਵ ਮਾਰਦਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਏਕਾ ਲਾ ਕਰਕੇ ਇਹ ਵੀ ਭਰਮ ਮਿਟਾ ਦਿੱਤਾ ਕਿ ਤਿੰਨ ਨਹੀਂ, ਸਭ ਇਹਨਾਂ ਤਿੰਨਾਂ ਸ਼ਕਤੀਆਂ ਦੇ ਪਿੱਛੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਹੀ ਸੱਤਿਆ ਕੰਮ ਕਰਦੀ ਹੈ। ਉਹੀ ਮਾਰ ਰਿਹਾ ਹੈ, ਉਹੀ ਪ੍ਰਤਪਾਲ ਰਿਹਾ ਹੈ ਤੇ ਉਹੀ ਸੰਘਾਰ ਕਰ ਰਿਹਾ ਹੈ। ਤੇ ਵੱਡੀ ਗੱਲ ਹੈ ਕਿ ਇਹ ਤਿੰਨੇ ਸ਼ਕਤੀਆਂ ਇੱਕ ਦੂਜੇ ਤੋਂ ਭਿੰਨ ਨਹੀਂ। ਇਹ ਨਹੀਂ ਸਾਨੂੰ ਪ੍ਰਤੀਤ ਹੁੰਦਾ ਵੀ ਜਨਮ ਸਾਡਾ ਪਹਿਲਾਂ ਹੋਇਆ, ਫਿਰ ਕਈ ਸਾਲ ਅਸੀਂ ਸਾਡਾ ਵਿਕਾਸ ਹੁੰਦਾ ਤੇ ਫਿਰ ਇੱਕ ਦਿਨ ਅਸੀਂ ਮਰ ਜਾਣਾ। ਪਰ ਜੇ ਅਸੀਂ ਗਹਿਰਾਈ ਨਾਲ ਵੇਖਾਂਗੇ ਇਹ ਤਿੰਨੇ ਪਰਮਾਤਮਾ ਦੀਆਂ ਸ਼ਕਤੀਆਂ ਜਿਹੜੀਆਂ ਨੇ ਇਹ ਨਿਰੰਤਰ ਲਗਾਤਾਰ ਇੱਕ ਰੂਪ ਵਿੱਚ ਕੰਮ ਕਰਦੇ ਆ। ਅਸੀਂ ਇੱਥੇ ਬੈਠੇ ਹੁਣੇ ਜਨਮ ਲੈ ਰਹੇ ਹਾਂ, ਹੁਣੇ ਸਾਡਾ ਵਿਕਾਸ ਹੋ ਰਿਹਾ ਤੇ ਹੁਣੇ ਸਾਡੀ ਮੌਤ ਨਾਲ ਘਟਤ ਹੋ ਰਹੀ ਹੈ। ਤਿੰਨੇ ਘਟਨਾਵਾਂ ਇੱਕ ਹੀ ਕਰਮ ਵਿੱਚ ਬੱਝੀਆਂ ਹੋਈਆਂ ਨੇ। ਅਸੀਂ ਵੱਡੇ ਤੌਰ ਤੇ ਜਦੋਂ ਵੇਖ ਕੇ ਇਹਨਾਂ ਨੂੰ ਟੁਕੜਿਆਂ ਵਿੱਚ ਕਰ ਦਿੰਦੇ ਹਾਂ ਕਿ ਪਹਿਲਾਂ ਸਾਡਾ ਜਨਮ ਹੋਇਆ, ਫਿਰ ਸਾਡਾ ਵਿਕਾਸ ਹੋ ਰਿਹਾ, ਫਿਰ ਸਾਡਾ ਮੌਤ ਹੋਏਗੀ ਸਾਡੀ ਕਈ ਸਾਲਾਂ ਬਾਅਦ। ਪਰ ਜੇ ਸਮੁੱਚੇ ਬ੍ਰਹਿਮੰਡ ਦੇ ਸੰਦਰਭ ਵਿੱਚ ਵੇਖੀਏ ਤੇ ਇਹ ਤਿੰਨੇ ਘਟਨਾਵਾਂ ਵੱਖਰੀਆਂ ਨਹੀਂ, ਇੱਕੋ ਸਮੇਂ ਵਿੱਚ ਘਟ ਰਹੀਆਂ। ਜਿਵੇਂ ਕਾਲ ਦੇ ਤਿੰਨ ਟੁਕੜੇ ਅਸੀਂ ਕਰ ਦਿੱਤੇ ਨੇ ਵੀ ਪਹਿਲਾਂ ਭੂਤ ਹੈ, ਫਿਰ ਵਰਤਮਾਨ ਹੈ, ਫਿਰ ਭਵਿੱਖ ਹੈ। ਪਰ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਸਮਾਂ ਵੀ ਜਿਹੜਾ ਤਿੰਨਾਂ ਰੂਪਾਂ ਵਿੱਚ ਆਪਣੇ ਸੁੱਖ ਲਈ ਵੰਡਿਆ, ਪਰ ਹਕੀਕਤ ਵਿੱਚ ਤਿੰਨੇ ਸ਼ਬਦ ਸਮੇਂ ਵੀ ਇੱਕੋ ਦਮ ਘਟ ਜਾਂਦੇ ਨੇ। ਇਹੀ ਸਾਡਾ ਵਰਤਮਾਨ ਹੈ, ਇੱਕ ਪਲ ਜਿਹੜਾ ਬੀਤ ਗਿਆ ਉਹ ਸਾਡਾ ਭੂਤ ਹੋ ਗਿਆ, ਆਉਣ ਵਾਲਾ ਪਲ ਸਾਡਾ ਭਵਿੱਖ ਹੈ, ਜਿਹੜਾ ਪਲ ਅਸੀਂ ਜੀ ਰਹੇ ਹਾਂ ਇਹ ਵਰਤਮਾਨ ਹੈ। ਇਸੇ ਤਰ੍ਹਾਂ ਹੀ ਜੀਵਨ ਦੇ ਅੰਦਰ ਮੌਤ, ਵਿਕਾਸ ਤੇ ਵਿਨਾਸ਼, ਇਹ ਤਿੰਨੇ ਸ਼ਕਤੀਆਂ, ਤਿੰਨੇ ਪਰਮਾਤਮਾ ਦੀ ਇਹ ਵਿਧ ਜਿਹੜੀ ਹੈ ਨਿਰੰਤਰ ਘਟਦੀ ਹੈ, ਇੱਕ ਲਖਤ ਘਟਦੀ ਹੈ। ਤਾਂ ਹੀ ਪਿੱਛੇ ਸ਼ਬਦ ਲਾ ਦਿੱਤਾ ਕਾਰ, ਕਾਰ ਜਿਹੜਾ ਪਿਛੇਤਰ ਸ਼ਬਦ ਹੈ, ਤੇ ਜਦੋਂ ਵੀ ਕਾਰ ਪਿਛੇਤਰ ਵਿੱਚ ਆਉਂਦਾ ਹੈ ਉਹਦਾ ਅਰਥ ਹੈ ਨਿਰੰਤਰ, ਇੱਕ ਰਸ। ਹਾਲਾਂਕਿ ਕਾਰ ਦਾ ਅਰਥ ਲਾਈਨ ਵੀ ਕੀਤਾ, ਕਿਉਂਕਿ ਲਾਈਨ ਹੀ ਵਾਹੀ ਹੈ ਨਾ। ਕਾਰ ਪੰਜਾਬੀ ਵਿੱਚ ਲਾਈਨ ਨੂੰ ਕਾਰ ਵੀ ਕਿਹਾ ਜਾਂਦਾ ਹੈ। ਜਿਵੇਂ ਆਪਾਂ ਬਾਣੀ ਵਿੱਚ ਬੇਅੰਤ ਥਾਵਾਂ ਤੇ ਬਚਨ ਪੜ੍ਹਦੇ ਹਾਂ, ਦਤਾਰ ਪਿਤਾ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਚੌਗਿਰਦ ਹਮਾਰਾ ਰਾਮ ਕਾਰ, ਕਾਰ ਦਾ ਅਰਥ ਹੈ ਲਾਈਨ। ਉਸ ਪਰਮਾਤਮਾ ਨੇ ਆਪਣੀ ਰੱਖਿਆ ਦੀ ਕਾਰ ਸਾਡੇ ਦੁਆਲੇ ਵਾਹ ਦਿੱਤੀ ਹੈ। ਸੋ ਉਹ ਕਾਰ ਦਾ ਅਰਥ ਹੈ ਨਿਰੰਤਰ, ਜੋ ਲਗਾਤਾਰ ਹੈ, ਇੱਕ ਰਸ ਹੈ, ਉਹਦੇ ਵਿੱਚ ਖੰਡਤਾ ਨਹੀਂ, ਉਹਦੇ ਵਿੱਚ ਵਾਧ ਘਾਟ ਨਹੀਂ, ਉਹ ਵਿਆਪਕ ਹੈ ਇੱਕ ਰਸ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਕ ਓਅੰਕਾਰ ਵਿੱਚ ਇਹ ਕਿਰਪਾ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹਦੀ ਸ਼ਕਤੀ ਮਾਰਨ, ਪ੍ਰਤਪਾਲਣ ਤੇ ਸੰਘਾਰਨ ਦੀ ਜਿਹੜੀ ਹੈ ਨਿਰੰਤਰ ਇੱਕ ਰਸ ਇਸ ਬ੍ਰਹਿਮੰਡ ਵਿੱਚ ਕਰਮ ਕਰ ਰਹੀ ਹੈ, ਤੇ ਆਪ ਵੀ ਨਿਰੰਤਰ ਹੀ ਇਸ ਜਗਤ ਸੰਸਾਰ ਵਿੱਚ ਹੈ। ਨਨਾਕਾਰ ਸ਼ਬਦ ਬਾਣੀ ਵਿੱਚ ਆਉਂਦਾ, ਝਨਤਕਾਰ ਸ਼ਬਦ ਬਾਣੀ ਵਿੱਚ ਆਉਂਦਾ, ਨਿਰਤਕਾਰ ਸ਼ਬਦ ਕਾਰ ਪਿੱਛੇ ਲੱਗਦਾ, ਜਿਹਦਾ ਅਰਥ ਹੈ ਲਗਾਤਾਰ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਜੈ ਜੈ ਕਾਰ ਕਰੈ ਸਭ ਕੋਈ, ਕਾਰ ਦਾ ਅਰਥ ਹੈ ਲਗਾਤਾਰ, ਨਿਰੰਤਰ ਇੱਕ ਰਸ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਅਖੰਡਤਾ ਦੇ ਖੰਡਤ ਨਹੀਂ, ਉਹ ਅਖੰਡ ਹੈ, ਤੇ ਉਹਦੀ ਇਹ ਕਿਰਪਾ ਜਿਹੜੀ ਉਹਦੀ ਇਹ ਸ਼ਕਤੀ ਹੈ ਉਹ ਵੀ ਇੱਕ ਰਸ ਹੈ, ਹਰ ਥਾਂ ਤੇ ਕਰਮ ਕਰ ਰਹੀ ਹੈ। ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਈਏ ਇਹ ਚੀਜ਼, ਇਹ ਸ਼ਕਤੀ, ਪਰਮਾਤਮਾ ਦਾ ਗੁਣ ਸਦਾ ਘਟਦਾ ਰਹਿੰਦਾ ਹੈ, ਪਰ ਉਹ ਇੱਕ ਹੀ ਹੈ। ਉਹ ਪਰਿਪੂਰਨ ਪਰਮਾਤਮਾ ਨੂੰ ਕਿਸੇ ਰੂਪ ਵਿੱਚ ਅਸੀਂ ਯਾਦ ਕਰ ਸਕਦੇ ਹਾਂ ਕਿ ਉਹ ਪ੍ਰਤਪਾਲਣ ਵਾਲਾ ਹੈ, ਉਹ ਵਿਕਾਸ ਕਰਨ ਵਾਲਾ ਹੈ, ਉਹ ਨਾਸ ਕਰਨ ਵਾਲਾ ਹੈ, ਪਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ। ਇੱਕ ਓਅੰਕਾਰ ਸਤ ਨਾਮ, ਕਈ ਵਿਦਵਾਨਾਂ ਨੇ ਇਹ ਸਤ ਤੇ ਨਾਮ ਨੂੰ ਵੱਖਰਾ ਕੀਤਾ ਹੈ। ਸਤ ਦਾ ਅਰਥ ਉਹਨਾਂ ਨੇ, ਇਹ ਸੰਸਕ੍ਰਿਤ ਦਾ ਸ਼ਬਦ ਹੈ ਜੋ ਬਣਿਆ ਸਤਿਆ ਤੋਂ, ਸਤਿਆ ਦਾ ਅਰਥ ਹੈ ਸਦੀਵੀ। ਸਤ ਨਾਮ ਕਈਆਂ ਨੇ ਅਰਥ ਇਕੱਠਾ ਕੀਤਾ ਹੈ, ਕਿਸੇ ਨੇ ਸਤ ਨੂੰ ਹੀ ਨਾਮ ਦਾ ਵਿਸ਼ੇਸ਼ਣ ਦੱਸਿਆ ਹੈ, ਪਰ ਬਹੁਤਾਤ ਵਿਦਵਾਨ ਸਤ ਨੂੰ ਆਪਣਾ ਹੀ ਇੱਕ ਸੰਗਿਆ ਰੂਪ ਮੰਨਦੇ ਨੇ ਵੀ ਇਹ ਨਾਮ ਦਾ ਵਿਸ਼ੇਸ਼ਣ ਨਹੀਂ, ਇਹ ਅਕਾਲ ਪੁਰਖ ਵਾਹਿਗੁਰੂ ਦੇ ਸਤ ਦਾ ਹੀ ਵਿਸ਼ੇਸ਼ਣ ਹੈ। ਸਤ ਦਾ ਅਰਥ ਹੈ ਸਦੀਵ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਦੀਵੀ ਹੈ, ਸਦਾ ਹੀ ਰਹਿਣ ਵਾਲਾ ਹੈ। ਦਰਸ਼ਨ ਸਤ ਸਤ ਪੇਖਣ ਹਾਰ, ਉਹ ਸਦੀਵ ਕਾਲ ਹੈ, ਸਦੀਵ ਕਾਲ ਉਹਦੀ ਹੋਂਦ ਜਿਹੜੀ ਹੈ ਇਸ ਜਗਤ ਸੰਸਾਰ ਵਿੱਚ ਬਣੀ ਰਹੇਗੀ, ਬਣੀ ਹੋਈ ਹੈ ਸੰਸਾਰ ਤੋਂ ਪਹਿਲਾਂ ਵੀ, ਸੰਸਾਰ ਦੇ ਵਿੱਚ ਵੀ ਤੇ ਸੰਸਾਰ ਤੋਂ ਬਾਅਦ ਵੀ। ਉਹਦੀ ਸੱਤਿਆ ਨੂੰ ਕੋਈ ਝੁਠਲਾ ਨਹੀਂ ਸਕਦਾ, ਕੋਈ ਝੂਠ ਨਹੀਂ ਕਰ ਸਕਦਾ, ਉਹ ਸਦੀਵੀ ਹੈ। ਸਤ ਦਾ ਅਰਥ ਅਸੀਂ ਅਰਥ ਕਰਾਂਗੇ ਸਦੀਵੀ ਹੋਂਦ ਵਾਲਾ, ਜੋ ਸਦਾ ਹੀ ਹੈ। ਨਾਮ ਸਤ ਨਾਮ ਭਾਵ ਕਿ ਉਹਦਾ ਨਾਮ, ਉਹਦਾ ਰੂਪ, ਉਹਦੀ ਰੰਗਤ, ਉਹਦਾ ਆਕਾਰ ਸਦੀਵੀ ਹੈ, ਸਦਾ ਹੋਂਦ ਵਾਲਾ ਹੈ, ਉਸ ਨੂੰ ਝੂਠਾ ਨਹੀਂ ਕੀਤਾ ਜਾ ਸਕਦਾ, ਉਹ ਨਾਸਵੰਤ ਨਹੀਂ, ਉਹਦਾ ਨਾਮ ਸਤ ਨਾਮ ਸਦਾ ਹੀ ਰਹੇਗਾ। ਕਿਰਤਮ ਨਾਮ, ਦੋ ਤਰ੍ਹਾਂ ਦੇ ਨਾਮ ਨੇ, ਕਿਰਤਮ ਨਾਮ ਤੇ ਅਕਿਰਤਮ ਨਾਮ। ਕਿਰਤਮ ਨਾਮ ਦਾ ਅਰਥ ਹੈ ਜਿਸ ਨੂੰ ਅਸੀਂ ਵਾਹਿਗੁਰੂ ਦੀ ਕਿਰਤ ਵਿੱਚੋਂ ਵੇਖਦੇ ਹਾਂ ਕਿ ਵੇਖਿਆ ਵੀ ਪਰਮਾਤਮਾ ਧਰਤੀ ਦਾ ਪਾਲਕ ਹੈ, ਗੋਪਾਲ, ਇਹ ਕਿਰਤਮ ਨਾਮ ਹੈ। ਵੇਖਿਆ ਕਿ ਪਰਮਾਤਮਾ ਦੇ ਆਸਰੇ ਧਰਤੀ ਟਿੱਕੀ ਹੋਈ ਹੈ, ਗੋਬਿੰਦ, ਇਹ ਧਰਤੀ ਨੂੰ ਬਿੰਦ ਸਹਾਰਾ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ। ਵੇਖਿਆ ਕਿ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਦੀਨਾਂ ਦੀ ਰੱਖਿਆ ਕਰਨ ਵਾਲਾ, ਤਾਰਨ ਵਾਲਾ, ਦੀਨ ਦਿਆਲ, ਕਿਰਪਾਲ, ਪਤਿਤ ਪਾਵਨ, ਭਗਤ ਵਤਸਲ, ਜਿੰਨੇ ਵੀ ਨਾਮ ਅਸੀਂ ਆਪਣੀ ਜ਼ੁਬਾਨ ਤੋਂ ਲੈ ਸਕਦੇ ਹਾਂ, ਸੌਖੀ ਗੱਲ, ਪਰਮਾਤਮਾ ਦੇ ਜਿੰਨੇ ਵੀ ਨਾਮ ਸਾਡੀ ਜ਼ੁਬਾਨ ਤੋਂ ਅਸੀਂ ਉਚਾਰਨ ਕਰ ਸਕਦੇ ਹਾਂ ਉਹ ਸਾਰੇ ਕਿਰਤਮ ਨਾਮ ਨੇ। ਉਹਦੀ ਕਿਰਤ ਵੇਖ ਕੇ, ਉਹਦੇ ਗੁਣ ਵੇਖ ਕੇ ਦੱਸੇ ਗਏ ਨੇ। ਪਰ ਇੱਕ ਨਾਮ ਹੈ ਅਕਿਰਤਮ ਨਾਮ, ਜੋ ਕਿਰਤ ਤੋਂ ਵੀ ਬਾਅਦ ਵਿੱਚ ਰਹੇਗਾ। ਕਿਰਤ ਤਾਂ ਮਿਟ ਸਕਦੀ ਹੈ, किरत तां समा पा के तब्दील भी हो जाएगी, पर परमात्मा दा जिहड़ा सदीवी नाम है सत नाम, वह अकिरतम नाम है, उन्हें रहना ही रहना है। ताई गुरु साहब जी ने बाणी विच बचन कीते ने ना, किरतम नाम कथै तेरे जिहबा, सत नाम तेरा परा पूर्बला। भी हे वाहिगुरु, तेरा नाम सदीवी रहण वाला तू है, सदा है, यही तेरा नाम है, भी तेरी होंद है, तेरा वजूद सदा रहेगा, ये सत है। एक दुनियावी सत हुंदा है, सत ते सच अगे सच भी आना है, एक दुनियावी सत है भी जो वक्ती तौर ते सानू दिसदा है, बनदा है, प्रतीत हुंदा है, असीं उहनूं भी सत आखदे हां, पर संसारी सत तब्दील हो जांदा है, झूठ विच बदल जांदा है, पर अकाल पुरख वाहिगुरु दी होंद उह सदीवी है। उह इह नहीं कह सकदे भी हुणे ते इत्थे सी, इह सच है पर हुण इत्थे नहीं रहा, झूठ हो जाणा है। कोई भी वस्तु किते भी सदा सत नहीं, हुण जो है वो पहला भी नहीं सी ते बाद विच नहीं रहना, यह संसारी सत है। इस नूं मिथ्या भी कहा गया है कि जो वक्ती है ना पहला सी ना बाद विच रहेगा, पर परमात्मा वक्ती सत नहीं, परमात्मा जेड़ा है सदीवी सच है, वह पहला भी सी हुण भी है ते अगे भी रहेगा। इस करके क्या सत नाम, नाम जदों भी शब्द आपां वरतदे हां, नाम विच रूप आ जांदा है, आकार आ जांदा है, किसी का स्वरूप साढ़े सामने आ जाता है, भी किसी का नाम लईए उहदी शख्सियत साढ़े अगे आ जाती है, वह जिहन च आ जाता है, किसी नूं याद करिए उहदी तस्वीर याद आ जाती है। पर परमात्मा परमेश्वर का नाम गुरु साहब कहते ना रूप ना रंग ना आकार ना किसी तरह की कोई होर शख्सियत विच असीं उहनूं बन सकते हैं, फिर उहदा नाम की है, उसनूं किस नाम नाल पुकारिया जाता है, उदा केड़ा नाम है। ते गुरु साहिब सच्चे पातशाह जी ने सत जोड़ के पहले ही कह दिता कि जिसने अपने जिहन विच अपने अनुभव विच विच ए स्वीकार कर लिया, उसनू किसे भी रूप अंदर किसे भी अनुभव अंदर भी वह सदीवी है, वह एक सत्या रूप विच चेतन रूप विच है, समझ लो उसने परमात्मा दे उस नाम नू जप लिया, नाम नू ध्या लिया, किसे भी नाम का सहारा लैकर, कोई भी नाम असी परमेश्वर का लैके उस परमात्मा नू आराधांगे जपांगे, पर पिछे भावना यह बन जाए भी वह सदीवी है, त्रैकाल सत है। ते दतार पिता महाराज जी कहिंदे वह अरूप अनूप जेड़ा परमेश्वर है, उहदा असल नाम जो असल उहदा शुद्ध रूप है स्वरूप है, वह साडी अनुभवी विच साडी प्रतीति विच आ जाएगा। करता पुरख वह अकाल पुरख वाहिगुरु परमात्मा सारिया सृष्टिया का ब्रह्मांड का करता है, सब कुछ करन वाला है, सिरजनहार है, उस परिपूर्ण परमात्मा ने सारा कुछ सिरजिया है, ते पुरख भी नाल है, पुरख का अर्थ है उस सिरजे हुए विच परमात्मा आप व्यापक है हर रूप विच। गुरु रामदास सच्चे पातशाह जी ने गौंड राग विच करता पुरख दे बाबत जे आपां अर्थ करिए तो बड़ा सुंदर शब्द क्या है, दतार पिता महाराज ने समझ लो करता पुरख दी व्याख्या अपने शब्द विच कीती है, धन गुरु रामदास सच्चे पातशाह जी, वह कृपा करदे ने सब करता सब भुगता, कि वह अकाल पुरख वाहिगुरु करता पुरख दा अर्थ है भुगता भाव विच समाया होया, सब कुछ जो है उस करते दी किरत है, सब करता सब भुगता, सुन तो करता पेखत करता, कहिंदे जो कुछ भी सुनिया जा रहा है ना, सुन तो करता है, करता ही सुन रहा है, उहदी सत्या ना होवे असीं सुन किवें सकदे हां, पेखत करता इन्हां अखां राही जिहड़ी मैं वेख रही हां, मैं भी तां उसे मैं विचो आई है ना, वह मैं ही सब नूं देख रही है, अपना आपा ही परमात्मा वेख रहा है, जिवें कोई मनुख अपना स्वरूप वेख के अपना रूप वेख के दर्पण विच खुश हुंदा है ना, आपा सब नूं प्यारा लगदा है, परमात्मा परमेश्वर नूं भी आपा प्यारा है, वह परमात्मा अपने आप नूं सृष्टि विच वेखदा है, मान लो परमात्मा दा दर्पण है संसार, यह ब्रह्मांड उस परमात्मा दा दर्पण है, उस दर्पण विच वह अपने बदन नूं वेख रहा, अपने स्वरूप नूं वेख रहा, सुन तो करता पेखत करता अदृष्टो करता दृष्टो करता, जो कुछ अदृश्य है जो सानू नहीं भी दिसदा उहदे पिछे भी करता है, ते दृष्टो करता जो कुछ असी वेख रहे हां उस सारे विच भी परमात्मा ने दृष्टिमान संसार भी सिरजिया है, पर अदृष्ट संसार भी है जो साडी समझ तो बुद्धि मन तो उत्ते है, वह अदृष्टो करता दृष्टो करता ओपत करता परलो करता, जो कुछ भी ओपत हुंदा है उत्पत्ति हुंदी है वह कौन करता है, करता करता है, परलो करता ते परलो भी एक खिण विच आउंदी है। परलो वैसे पानी नाल आउण वाला जिहड़ा नाश हुंदा है ना, पानी नाल संघार हुंदा है। जदों संसार दा किसी भी खंड दा जिंदगी जिंदगी दे जीवन दे किसी भी टुकड़े दा परलो पानी नाल ही आउंदी है। ते वार वार भी जदों इस सृष्टि दा नाश होया है ਉਹ ਪਾਣੀ ਨਹੀਂ ਕੀਤਾ, ਪਰਲੋ ਨਹੀਂ ਕੀਤਾ ਹੈ। ਇਹ ਵਿਦਵਾਨਾਂ ਦੀ ਖੋਜ ਹੈ, ਮੰਨਦੇ ਨੇ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਪਰਲੋ ਸ਼ਬਦ ਬੜਾ ਵਰਤਿਆ, ਪਰਲੋ ਆ ਗਈ। ਹਾਲਾਂਕਿ ਕੋਈ ਅਣਹੋਣੀ ਗੱਲ ਵੀ ਹੋ ਜਾਏ ਅਸੀਂ ਉਦੋਂ ਵੀ ਕਹਿ ਦਿੰਦੇ ਹਾਂ ਪਰਲੋ ਆ ਗਈ, ਪਰ ਪਰਲੋ ਦਾ ਅਰਥ ਹੈ ਜਦੋਂ ਜਲ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਜੀਵਾਂ ਦਾ ਪਰਮਾਤਮਾ ਸੰਘਾਰ ਕਰਦਾ ਨੂੰ ਕਹਿੰਦੇ ਪਰਲੋ ਆ ਗਈ। ਤੇ ਗੁਰੂ ਸਾਹਿਬ ਕਹਿੰਦੇ ਉਤਪਤੀ ਵੀ ਜਲ ਨਾਲ ਹੈ, ਜਲ ਨਾਲ ਹੀ ਜੀਵਨ ਦਾ ਬਿੰਦ ਨਾਲ ਹੀ ਜੀਵਨ ਬਣਿਆ ਹੈ, ਜਲ ਨੂੰ ਹੀ ਜੀਵਨ ਮੰਨਿਆ ਗੁਰੂ ਸਾਹਿਬ ਜੀ ਨੇ। ਤੇ ਜੋ ਸਾਡਾ ਜੀਵਨ ਹੈ ਉਹ ਸਾਡਾ ਸੰਘਾਰ ਵੀ ਉਹੀ ਹੋਏਗਾ। ਇਸ ਕਰਕੇ ਕਿਹਾ ਉਪਤ ਕਰਤਾ ਪਰਲੋ ਕਰਤਾ, ਵੀ ਉਤਪਤੀ ਵੀ ਉਹਦੇ ਨਾਲ ਹੈ ਤੇ ਪਰਲੋ ਵੀ ਉਹਦੇ ਨਾਲ ਹੈ। ਵਿਆਪਤ ਕਰਤਾ ਅਲਿਪਤੋ ਕਰਤਾ, ਵਿਆਪਤ ਅਰਥ ਹੈ ਵਿਆਪਕ ਹੈ, ਪੁਰਖ ਹੈ, ਉਹ ਸਾਰੇ ਵਿੱਚ ਵਿਆਪ ਵਿਦਿਆਮਾਨ ਹੈ ਸੰਸਾਰ ਦੇ ਵਿੱਚ। ਤੇ ਉਹ ਇਹਦੇ ਤੋਂ ਅਲਿਪਤ ਵੀ ਹੈ, ਇਹਦੇ ਤੋਂ ਦੂਰ ਵੀ ਹੈ, ਜਿਸ ਕਰਕੇ ਉਸਨੂੰ ਨਿਰੰਜਨ ਵੀ ਕਿਹਾ ਗਿਆ, ਨਿਰਲੇਪ ਵੀ ਕਿਹਾ ਗਿਆ। ਕਿ ਪਰਮਾਤਮਾ ਆਪਣੀ ਕਿਰਤ ਵਿੱਚ ਹੈ ਤੇ ਕਿਰਤ ਤੋਂ ਬਾਹਰਾ ਵੀ ਹੈ, ਉਹ ਪਰਿਪੂਰਨ ਪਰਮਾਤਮਾ ਆਪ ਹੀ ਸਾਰੇ ਗੁਣਾਂ ਦੇ ਵਿੱਚ ਹੈ। ਉਹ ਬਖਤੋ ਕਰਤਾ ਹੈ, ਸੁਣ ਤੋਂ ਕਰਤਾ ਹੈ, ਫਿਰ ਦਤਾਰ ਜੀ ਕਹਿੰਦੇ ਅਲਪਤੋ ਕਰਤਾ, ਬਖਤੋ ਕਰਤਾ, ਪੂਜਿਤ ਕਰਤਾ, ਆਵਤ ਕਰਤਾ, ਜਾਵਤ ਕਰਤਾ। ਉਹ ਆਉਣ ਵਾਲਾ ਵੀ ਉਹੀ ਹੈ ਤੇ ਜਾਣ ਵਾਲਾ ਵੀ ਉਹੀ ਹੈ, ਪਰ ਇਹ ਸਮਝ ਇਹ ਬੂਝ ਕਿਸ ਨੂੰ ਮਿਲਦੀ ਹੈ? ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ। ਸਮ ਦ੍ਰਿਸ਼ਟੀ ਜਦੋਂ ਹੋ ਜਾਂਦੀ ਹੈ, ਸਮ ਦ੍ਰਿਸ਼ਟੀ ਦਾ ਅਰਥ ਹੈ ਵੀ ਹਰ ਪ੍ਰਸਥਿਤੀ ਵਿੱਚ ਇੱਕ ਨੂੰ ਜਾਣਨਾ। ਸਮ ਦ੍ਰਿਸ਼ਟੀ ਦਾ ਅਰਥ ਹੈ ਹਰ ਘਟਨਾ ਦੇ ਵਿੱਚ ਉਸੇ ਨੂੰ ਪਕੜ ਕੇ ਰੱਖਣਾ। ਤੇ ਗੁਰਦੇਵ ਪਿਤਾ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਸ ਨੂੰ ਗੁਰੂ ਨੇ ਸਮ ਦ੍ਰਿਸ਼ਟੀ ਗਿਆਨ ਦੀ ਦ੍ਰਿਸ਼ਟੀ ਦੇ ਦਿੱਤੀ ਹੈ, ਉਹ ਫਿਰ ਆਵਣ ਜਾਣ ਨੂੰ ਇਸ ਸੰਸਾਰ ਦੀ ਹਰ ਬਣਤਰ ਨੂੰ ਉਹਦੇ ਪਿੱਛੇ ਇੱਕ ਹੀ ਸੂਤਰ ਧਾਰ ਮੰਨਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਹੈ, ਕਰਤਾ ਪੁਰਖ, ਉਹੀ ਸਭ ਕੁਝ ਕਰਨਹਾਰ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਈ, ਕੋਈ ਦੂਜਾ ਹੈ ਹੀ ਨਹੀਂ, ਉਹੀ ਹੈ, ਪੁਰਖ ਹੈ, ਸਮਾਇਆ ਹੋਇਆ, ਆਪਣੀ ਕਿਰਤ ਵਿੱਚ ਵਿਦਿਆਮਾਨ ਹੈ। ਕੋਈ ਵੀ ਕਾਰੀਗਰ, ਕੋਈ ਵੀ ਕਰਤਾ, ਕਿਸੇ ਵਸਤੂ ਦਾ ਕਰਤਾ ਆਪਣੀ ਕਿਰਤ ਨੂੰ ਬਣਾ ਕੇ ਕਿਰਤ ਤੋਂ ਵੱਖਰਾ ਹੋ ਜਾਂਦਾ ਹੈ, ਉਹਦੇ ਵਿੱਚ ਨਹੀਂ ਰਹਿੰਦਾ, ਭਾਵੇਂ ਉਹਦਾ ਨਾਮ ਨਾਲ ਜੁੜ ਜਾਏ, ਇਹ ਪਤਾ ਲੱਗ ਜਾਏ ਵੀ ਇਹਦੀ ਬਣਾਈ ਹੋਈ ਹੈ, ਇਹਦੀ ਕਿਰਤ ਹੈ, ਉਹਦਾ ਨਾਮ ਨਾਲ ਛਾਪਣਾ ਪੈਂਦਾ, ਮੋਹਰ ਲਾਣੀ ਪੈਂਦੀ ਹੈ। ਪਰ ਪਰਮਾਤਮਾ ਪਰਮੇਸ਼ਵਰ ਦਾ ਇਸ ਵਿੱਚ ਵਿਦਿਆਮਾਨ ਹੋਣਾ ਹੀ ਉਹਦੀ ਮੋਹਰ ਛਾਪ ਹੈ, ਉਹ ਪੁਰਖ ਹੈ, ਉਹਦੇ ਵਿੱਚ ਸਮਾਇਆ ਹੋਇਆ। ਹੋਰ ਉਹਨੇ ਕਿਸੇ ਦੇ ਉੱਤੇ ਆਪਣਾ ਠੱਪਾ ਨਹੀਂ ਲਾਇਆ ਕਿ ਮੇਰੀ ਇਹ ਕਿਰਤ ਹੈ। ਉਹਦਾ ਇਸ ਸੰਸਾਰ ਵਿੱਚ ਚੇਤਨ ਰੂਪ ਹੋ ਕਰਕੇ ਰਹਿਣਾ, ਸੰਸਾਰ ਨੂੰ ਚੇਤਨ ਰੱਖਣਾ, ਇਹੀ ਪਰਮਾਤਮਾ ਦਾ ਆਪਣਾ ਜਿਹੜਾ ਹੈ ਉਹ ਇਉਂ ਕਹਿ ਲਈ ਵੀ ਪਰਮਾਤਮਾ ਦੀ ਹੋਂਦ ਦਰਸਾਉਂਦਾ ਹੈ। ਕਰਤਾ ਹੈ, ਪੁਰਖ ਹੈ, ਨਿਰਭਉ ਭੈ ਤੋਂ ਰਹਿਤ ਹੈ। ਸਾਰੀ ਸ੍ਰਿਸ਼ਟੀ ਉਹਨੇ ਬਣਾਈ ਹੈ, ਪਰ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਨੇ ਭੈ ਪਾਇਆ ਹੋਇਆ, ਭੈ ਤੋਂ ਬਿਨਾਂ ਕੋਈ ਵੀ ਨਹੀਂ, ਹਰ ਚੀਜ਼ ਭੈ ਵਿੱਚ ਹੈ। ਭੈ ਨੂੰ ਹੁਕਮ ਵੀ ਮੰਨਿਆ ਹੈ, ਸੰਸਾਰੀ ਭੈ ਵਿੱਚ ਜਦੋਂ ਰਵਾਂਗੇ ਸੰਸਾਰੀ ਭੈ ਕਮਜ਼ੋਰੀ ਬਣ ਜਾਂਦਾ ਹੈ, ਔਗਣ ਬਣ ਜਾਂਦਾ ਹੈ, ਪਰ ਜਦੋਂ ਨਿਰੰਕਾਰੀ ਭੈ ਵਿੱਚ ਜੀਵ ਰਹਿੰਦਾ ਤੇ ਚੱਲਦਾ ਉਹੀ ਫਿਰ ਗੁਣ ਬਣ ਜਾਂਦਾ ਹੈ। ਤੇ ਸੰਸਾਰ ਵਿੱਚ ਨਿਰੰਕਾਰੀ ਭੈ ਜਿਹੜਾ ਹੈ ਉਸ ਨੂੰ ਗੁਰਬਾਣੀ ਨੇ ਪ੍ਰਵਾਨ ਕੀਤਾ ਹੈ ਕਿ ਸਾਰੇ ਭਉ ਤੋਂ ਮੁਕਤ ਹੋਣਾ ਹੈ ਤੇ ਨਿਰਭਉ ਦੇ ਰੂਪ ਵਿੱਚ, ਨਿਰਭਉ ਦੀ ਸ਼ਰਨ ਵਿੱਚ ਆ ਜਾ। ਜੇ ਨਿਰਭਉ ਦੀ ਸ਼ਰਨ ਵਿੱਚ ਨਹੀਂ ਰਿਹਾ ਫਿਰ ਸਾਰੇ ਭੈ ਜਿਹੜੇ ਨੇ ਤੈਨੂੰ ਉਹ ਤੰਗ ਕਰਨਗੇ, ਤੈਨੂੰ ਉਹ ਆਪਣਾ ਤੇਰੇ ਜੀਵਨ ਦੇ ਅੰਦਰ ਬਰਬਾਦੀ ਕਰਨਗੇ। ਇਸ ਕਰਕੇ ਕਿਹਾ ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਨਿਰਭਉ ਨੂੰ ਜਪ ਲੈਂਦੇ ਨੇ ਉਹਨਾਂ ਦੇ ਸਾਰੇ ਭੈ ਜਿਹੜੇ ਨੇ ਮਿਟ ਜਾਂਦੇ ਨੇ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰਭਉ, ਉਹ ਨਿਰਭਉ ਹੈ, ਉਹਦੇ ਅੰਦਰ ਕਿਸੇ ਤਰ੍ਹਾਂ ਦਾ ਭੈ ਨਹੀਂ, ਉਹ ਭੈ ਤੋਂ ਰਹਿਤ ਹੈ, ਉਹਦੇ ਅੰਦਰ ਭੈ ਨਹੀਂ ਚੱਲਦਾ। ਨਿਰਵੈਰ, ਉਹ ਵੈਰ ਤੋਂ ਵੀ ਰਹਿਤ ਹੈ। ਹਰ ਸ੍ਰਿਸ਼ਟੀ ਦੇ ਅੰਦਰ, ਸੰਸਾਰ ਦੇ ਅੰਦਰ ਇਹ ਭਾਵਨਾਵਾਂ ਪਰਮਾਤਮਾ ਪਰਮੇਸ਼ਵਰ ਵੱਲੋਂ ਮਾਇਆ ਵੱਲੋਂ ਟਿੱਕੀਆਂ ਹੋਈਆਂ ਨੇ। ਨਿਰਵੈਰ ਦਾ ਅਰਥ ਹੈ ਵੈਰ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਵੀ ਵੈਰ ਨਹੀਂ, ਉਹ ਸਭ ਤੋਂ ਵੈਰ ਤੋਂ ਰਹਿਤ ਹੈ, ਉਹ ਬਿਲਕੁਲ ਨਿਰਵੈਰ। ਨਿਰ ਜਿਹੜਾ ਸ਼ਬਦ ਅਗੇਤਰ ਹੈ, ਅਗੇਤਰ ਲੱਗ ਕੇ ਅਰਥ ਬਦਲ ਦਿੰਦਾ ਹੈ। ਨਿਰਭਉ, ਭਉ ਨਾਮ ਡਰਦਾ, ਨਿਰ ਅੱਗੇ ਲੱਗ ਗਿਆ ਭਾਵ ਹੈ ਭੈ ਤੋਂ ਰਹਿਤ, ਵੈਰ ਨਾਮ ਵੈਰ ਪਾਉਣ ਦਾ, पर परमात्मा परमेश्वर गुरुदेव पिता महाराज जी कहिंदे किसे नाल पैर नहीं, किसे नाल वैर नहीं, वो निर्वैर रूप विच सब नू एक समान एक दृष्टि दे नाल देखता है। अकाल मूरत ते उहदी हस्ती अकाल तो काल नाम समय दा है, अकाल नाम समय तो रहत, समा स्थान ते सीमा, असी सारे काल विच समय विच सीमा विच बजे हुए हां। साडी हस्ती जेड़ी है काल दी हस्ती है, समय विच सीमा विच बद्धी हुई हस्ती है, इस करके इहदा रूप रंग बिनस जांदा है, मिट जांदा है। पर परमात्मा अकाल मूरत उहदी हस्ती उहदी होंद जेड़ी है समय तो बाहरी है, उन्हें समा बनाया है, समय ने उन्हें नहीं बनाया, समा नू नहीं सिरज सकता। ताई दसम पातशाह जी ने बचन कीते ने नमो काल करता कि हे वाहिगुरु तेनू नमस्कार है, तू काल दा भी काल है, नमो काल काले, तू काल दा भी काल है, समा भी तेरे समय विच है, तू बन्या होया समय नू, तू सारे संसार दा करता है, तू सारे संसार दा हरता ते धरता है, तेरी मूरत। ए मूरत शब्द बाणी विच दो अर्थां विच आउंदा है, जदों भी इस रूप विच आएगा तत्ते नू सिहारी लग के मूरत, इहदा अखर अर्थ होएगा मूर्ति हस्ती होंद, जिवें अकाल मूरत वाहिगुरु की हस्ती वाहिगुरु की मूरत, होर भी कई रूपा किसी की भी मूरत दे शब्द दे विच आ सकदा है, पर एक यह तत्ते नू औंकड़ नाल जां तत्ते नू मुक्ते रूप विच आउंदा है। जदों भी उस रूप विच आएगा उन्हूं थोड़ा भारा करके पढ़ते हैं आपां मूरत, महादिवस मूरत भले, उत्थे मूरत दा अर्थ है जिहड़ा समय नाल संबंधित हुंदा है, जिवें पल दिवस मुहूर्त बनदे ने, उत्थे मुहूर्त है, वो एक मुहूर्त की गल होएगी तो औंकड़ नाल आएगा, नहीं तो तत्ता तकरीबन मुक्ता आएगा भी मुहूर्तां दे विच परमात्मा परमेश्वर नहीं। इत्थे मुहूर्त है, अखर उही ने बस उचारण वेले जिहड़े है साडा उचारण भारा हो जाए ते अखर का उचारण बदल जाता है, उचारण बदलने दे नाल अर्थ बदल जाता है, अखर का उचारण पोला हो जाए, जिवें इत्थे मूरत करना है, मूरत दा अर्थ है स्वरूप कोई आकृति कोई काया। सो परमात्मा परमेश्वर की जिहड़ी मूरत है, जदों मूरत शब्द वाहिगुरु लई वरत्या दा मतलब यह नहीं भी किसे आकार विच है, उहदा आकार है सारे आकार उहदे ही ने, ਇਹ ਮਿਟ ਜਾਣ ਤੋਂ ਬਾਅਦ ਵੀ ਉਹਦਾ ਆਕਾਰ ਸਦਾ ਹੀ ਰਹੇਗਾ, ਉਹ ਅਕਾਲ ਤੋਂ ਅਕਾਲ ਸਵਰੂਪ ਹੈ, ਇਸ ਕਰਕੇ ਉਹਨੂੰ ਅਕਾਲ ਵੀ ਕਿਹਾ ਗਿਆ ਹੈ ਕਿ ਉਹ ਅਕਾਲ ਹੈ, ਪਰਮਾਤਮਾ ਅਕਾਲੀ ਹੈ, ਉਹ ਜਿਹੜਾ ਉਹਨੂੰ ਧਾਰਨ ਕਰ ਲੈਂਦਾ ਉਹਦੀ ਸੱਤਿਆ ਨੂੰ। ਅਕਾਲ ਮੂਰਤ ਅਜੂਨੀ ਤੇ ਜੂਨਾ ਤੋਂ ਰਹਿਤ ਹੈ, ਉਹ ਕਿਸੇ ਵੀ ਜੂਨ ਵਿੱਚ ਨਹੀਂ ਆਉਂਦਾ, ਕਿਸੇ ਵੀ ਗਰਭ ਵਿੱਚ ਨਹੀਂ ਆਉਂਦਾ, ਕਿਸੇ ਵੀ ਰੂਪ ਵਿੱਚ ਪਰਮਾਤਮਾ ਨੂੰ ਗਰਭ ਵਿੱਚ ਨਹੀਂ ਦੇਖਿਆ ਜਾ ਸਕਦਾ। ਚਾਰ ਤਰ੍ਹਾਂ ਦੀਆਂ ਖਾਣੀਆਂ ਮੰਨੀਆਂ ਗਈਆਂ ਇਸ ਧਰਤੀ ਦੀਆਂ, ਅੰਡਜ ਜੇਰਜ ਸੇਤਜ ਉਤਪਜ, ਪਰ ਗਤਾਰ ਪਿਤਾ ਮਹਾਰਾਜ ਜੀ ਕਹਿੰਦੇ ਇਹ ਖਾਣੀਆਂ ਦਾ ਕਰਤਾ ਪਰਮਾਤਮਾ ਹੈ, ਪਰ ਉਹ ਕਿਸੇ ਖਾਣੀ ਵਿੱਚ ਨਹੀਂ ਹੁੰਦਾ, ਕਿਸੇ ਵੀ ਖਾਣੀ ਵਿੱਚ ਨਹੀਂ, ਉਹ ਨਾ ਅੰਡੇ ਤੋਂ ਪੈਦਾ ਹੋਣ ਵਾਲਾ, ਨਾ ਜੇਰ ਤੋਂ, ਨਾ ਸੇਤਜ, ਨਾ ਧਰਤੀ ਤੋਂ ਪੈ, ਉਹ ਕਿਸੇ ਵੀ ਖਾਣੀ ਦਾ ਪਾਬੰਦ ਨਹੀਂ, ਕਿਸੇ ਵੀ ਖਾਣੀ ਨੂੰ ਵਰਤ ਕੇ ਉਹ ਆਪਣੇ ਕਿਸੇ ਵੀ ਸ਼ਕਤੀ ਨੂੰ ਭੇਜ ਸਕਦਾ ਹੈ, ਕਿਸੇ ਵੀ ਰੂਪ ਵਿੱਚ ਭੇਜ ਸਕਦਾ ਹੈ, ਪਰ ਉਹ ਆਪ ਜੂਨਾ ਤੋਂ ਰਹਿਤ ਹੈ, ਉਹਨੂੰ ਕਿਸੇ ਜੂਨ ਵਿੱਚ ਨਹੀਂ ਰੱਖਿਆ ਜਾ ਸਕਦਾ, ਜੂਨਾ ਤੋਂ ਰਹਿਤ ਹੈ। ਅਕਾਲ ਮੂਰਤ ਅਜੂਨੀ ਸਹਿ ਭੰਗ, ਤੇ ਫਿਰ ਜੇ ਉਹ ਜੂਨਾ ਵਿੱਚ ਨਹੀਂ ਫਿਰ ਉਹ ਹੈ ਕਿਵੇਂ, ਦਤਾਰ ਜੀ ਕਹਿੰਦੇ ਸਹਿ ਭੰਗ ਸਵੈਭੂ ਆਪਣੇ ਆਪ ਤੋਂ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹਨੇ ਆਪਣੇ ਆਪ ਨੂੰ ਆਪ ਬਣਾਇਆ ਹੈ, ਉਹਨੂੰ ਕਿਸੇ ਨੇ ਸਾਜਿਆ ਨਹੀਂ, ਕਿਸੇ ਨੇ ਥਾਪਿਆ ਨਹੀਂ, ਕਿਸੇ ਨੇ ਆਕਾਰ ਨਹੀਂ ਦਿੱਤਾ। ਜਿਵੇਂ ਆਪਾਂ ਜਪਜੀ ਸਾਹਿਬ ਵਿੱਚ ਅੱਗੇ ਪੜ੍ਹਾਂਗੇ, ਜਪਜੀ ਸਾਹਿਬ ਦੀ ਬਾਣੀ ਹੀ ਜਪਜੀ ਸਾਹਿਬ ਜੀ ਦੀਆਂ ਪੰਗਤ ਪੌੜੀਆਂ ਦੀ ਜਪਜੀ ਸਾਹਿਬ ਦੀਆਂ ਪੌੜੀਆਂ ਹੀ ਵਿਆਖਿਆ ਕਰਦੀਆਂ ਰਹਿੰਦੀਆਂ। ਜਿਵੇਂ ਥਾਪਿਆ ਨਾ ਜਾਏ ਕੀਤਾ ਨਾ ਹੋਏ, ਕਿਵੇਂ ਹੈ ਜੀ ਉਹ ਆਪੇ ਆਪ ਨਿਰੰਜਨ ਸੋਏ, ਆਪਣੇ ਆਪ ਹੀ ਹੈ। ਗੁਰੂ ਨਾਨਕ ਦੇਵ ਜੀ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ। ਉਹ ਪਰਮਾਤਮਾ ਆਪ ਹੀ ਸਭ ਕੁਝ ਬਣਾਉਣ ਵਾਲਾ, ਸਭ ਕੁਝ ਸਮੇਟਣ ਵਾਲਾ, ਸਭ ਕੁਝ ਸੰਘਾਰਨ ਵਾਲਾ ਹੈ, ਤੇ ਉਹਦਾ ਆਪਣੇ ਆਪ ਨੂੰ ਕੋਈ ਬਣਾ ਨਹੀਂ ਸਕਦਾ, ਕੋਈ ਸਮੇਟ ਨਹੀਂ ਸਕਦਾ, ਉਹ ਆਪਣੀ ਹੋਂਦ ਨੂੰ ਸਦਾ ਹੀ ਬਰਕਰਾਰ ਰੱਖਦਾ। ਸਹਿ ਭੰਗ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਮਾਣਿਆ ਜਾ ਸਕਦਾ, ਜਾਣਿਆ ਜਾ ਸਕਦਾ ਹੈ। ਇਹ ਮੂਲ ਮੰਤਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਮੂਲ ਮੰਤਰ ਦੇ ਅੰਦਰ ਵਿਦਵਾਨਾਂ ਨੇ ਇਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਲਿਖੇ ਨੇ, विशेषण लिखे ने कि जो उपर कह दिता है ना भी वो एक है सदीवी है करता है समाया होया है अजूनी है समय तो बारा है। इस सारे नु जे अनुभव करना है, इस सारे नु जे जानना है, इस सारे नु जे मानना है ते की कीता जाए, की यतन कीता जाए, की जुगत कीती जाए। गुरु साहब सच्चे पातशाह जी ने इस जपजी साहब विच जो मनुख यतन करदा उस नु प्राप्त करन दे पहला ते उन्हां सारे यतना नु दतार पिता महाराज ने उन्हां ते शाही फेर दिती है कि तेरा कीता कुछ भी नहीं प्रवान होना। तू कहे सोच रख ला, तू कहे चुप कर जा, तू कहे मैं त्यागी हो जा बैरागी हो जा, तेरा कीता कुछ नहीं होना। दतार पिता महाराज जी कहिंदे ओदी अनुभूति ओदे मानना उन्हूं ओदा अनुभव किवें हो सकता है। गुर प्रसाद जदों तेरे ते गुरु की कृपा हो जाए, गुरु की बख्शिश हो जाए, गुरु बख्शिश ही तेरे जीवन का सब तो वड्डा प्रयोजन होना चाहिए। जिन्हां ने गुरु बख्शिश प्राप्त कर ली, गुरु कृपा प्राप्त कर ली, उस जगत संसार दे अंदर जेड़ा है उन्हां नूं ए अनुभूति हुंदी है, वो एक नाल सदीव ही जुड़ जांदे ने, उन्हां दे अंदर निर्भौता आ जांदी है, उन्हां दे अंदर निर्वैरता आ जांदी है, वो समय स्थान तो बाहरे हो जांदे ने। वो भावे शरीर करके सानू किते बैठे नजरी आउन प्रतीत आउन, पर ए अकाल पुरख दे जिन्ने भी गुण ने जिदे ते पूर्ण गुरु की कृपा है उदे अंदर विद्यमान हो जांदे ने, प्रगट हो जांदे ने। ओ जीव ओ प्राणी समझ लो परमेश्वर दा सरगुण रूपी हो जांदा है जिदे अंदर ए गुण प्रगट गुरु की कृपा वापर जाए। गुरु कृपा ही तो परमेश्वर स्वरूप बना देंदी, परमेश्वर दे गुण विद्यमान कर देंदी। जिन्हां ते होए ओ गुरु रूप ही हो गए। धन गुरु नानक देव सच्चे पातशाह जी ने यह कृपा भाई लहना जी नूं धन गुरु अंगद देव सच्चे पातशाह जी नूं दित्ती ते सारे गुण उन्हां विच विद्यमान जदों प्रतीत होए प्रगट हो गए, गुरु कृपा वापर गई ते परमेश्वर स्वरूप हो गए। गुरु अमरदास सच्चे पातशाह विच गुण वापरे। असीं जदों भी गुरु साहिबानां दा जीवन पढ़दे हां, जदों भी गुरु साहिबान गुरु काल दे अंदर गुरु सेवा विच तत्पर रहिंदे सन, ते जदों भी कोई ऐसी घटना जां कर्म वापरदा तां पहले गुरु साहिबान तागीद करदे, ताड़ना करदे भी ऐसा नहीं करना। गुरु अंगद देव सच्चे पातशाह जी दे जीवन विच, गुरु अमरदास सच्चे पातशाह जी दे जीवन विच जदों ऐसियां घटनावां होईयां कि गुरु अमरदास सच्चे पातशाह जी ने तपे बाबत एक बचन कह दिते, तां गुरु अंगद देव सच्चे पातशाह दतार ने कह दिता, तागीद कर दिती कि वड्डा पुरख बनना है जिसने अजर नूं जरिया है ओही वाहिगुरु की कृपा का पात्र बनना है। इस करके अजर नूं जरन वाला, निर्वैर रहन वाला, निर्भौ रहन वाला ही गुरु कृपा का पात्र बनता है। ते गुरु साहिबान सच्चे पातशाह उदों ही सतगुरु दतार पिता महाराज जी तो यक लख ती खिमा मांग के, खिमा जाचना करके अगे तो सदा तागीद करते रहिंदे सन भी ऐसा कर्म यही है महानता। इन्हें भी महान पुरखां तो गलतियां नहीं हुंदियां। संसारी तौर पर जे असीं आखीए भी कोई भी शरीर करके आया है उहदे कोल भुल नहीं हुंदी, हर एक कोल भुल हुंदी है, पर महानता किन्नू प्रदान हुंदी है जेड़ा कोई भी भुल नूं दुबारा उस रूप विच नहीं करदा, अपनी भुल तो सिख्या लै करके, अपनी भुल तो ही जानकारी सीध लै करके अपने आप नूं सदा अगे दी निरंतर तोरदा है, सावधानी नाल रखदा है, वह गुरु कृपा का पात्र बन जांदा। पर जे वार वार ही भुल्लां दोहराईयां जा रही है इहदा मतलब यह है कि उस जीवन दे अंदर किन्नी बेहोशी है, उस जीवन दे अंदर किन्नी अज्ञानता है कि एक ही भुल नूं वार वार दोहराया जांदा है, वह मनुख नूं फिर मनुख भी नहीं रहन दिंदियां, उही गलतियां मनुख नूं मनुख नहीं रहन दिंदियां, पशु वाले तल ते सुट दिंदियां। ते जेड़ी गलती तो मनुख सिख के अगां वधदा है उन्हां तो फिर वह देवरू बन जांदा है, परमेश्वर का प्यारा बन जांदा है। सो दतार पिता महाराज सच्चे पातशाह जी ने यह सानूं मूल मंत्र बख्शिश कीता है। मूल दा अर्थ है मुढ़ला, मुटला जो साडा सिद्धांत है, मंत्र दा अर्थ है रटन करन वाला शब्द। मंत्र जंतर तंत्र वरते जांदे ने संसार विच, इन्हां दी आपो अपनी व्याख्या है, आपो अपना इन्हां दी विद्या है कि जिस नूं अपना शब्द नूं किसे तरह बन के रखिया जाए वो किवें जंतर बन जांदा है धागे तवीत दे रूप अंदर, जदों उस नूं अपनियां रसना तो रटिया जाए वो मंत्र बन जांदा है, जदों उस नूं किवें धागे तवीत विच पा के अखरां विच मढ़ लिया जांदा है उदों तंत्र बन जांदा है। आपो अपनी विद्या है, पर गुरु साहिब सच्चे पातशाह जी ने सारे मंत्रां तो, सारे जंतरां तो, सारे तंत्रां तो उपर जिहड़ा महामंत्र रखिया है वह मूल मंत्र है, वह सिख नूं सतगुरु जी ने प्रदान कीता है। ते जदों भी सिख गुरु वाला बनता है। खास करके जो असी पांच प्यारे साहबाना दे पास गुरु साहब सच्चे पातशाह जी की दात लैन वास्ते जाने, सिख नू दो मंत्र दिते जांदे ने, मूल मंत्र ते गुरमंत्र। हालांकि पांच मंत्र मन्ने गए ने गुरसिखी दे अंदर, मूल मंत्र है, गुरमंत्र है, माला मंत्र है, बीज मंत्र है, ये सारे मंत्र ने। जपजी साहब नू माला मंत्र मन्नया गया है कि जपजी साहब सिख का माला मंत्र है, एक ओंकार बीज मंत्र है, गुरमंत्र वाहेगुरु है, मूल मंत्र जेड़ा है एक ओंकार तो लेकर के गुरप्रसाद तक महामंत्र भी मन्या गया है। कईयां ने नानक होसी भी सच तक जेड़ा है उसनु महामंत्र क्या है, ये आपू अपने विचारण दी, आपू अपनी समझ दी जेड़ी है वो समझ है। पर गुरु साहब सच्चे पातशाह जी ने ये सानू मूल मंत्र दिता जो आप धन गुरु नानक देव सच्चे पातशाह उस दरगाह विचों लैके आए। निरंकार दे घर विचों जो गुरु नानक देव सच्चे पातशाह जी ने जाके बचन किते कि हों ढाडी वेकार कार लाया, ता दतार पिता महाराज सच्चे पातशाह जी ने परमात्मा दे सन्मुख हो करके, ऐसा अनुभव परमात्मा दे सन्मुख हो करके उस अकाल पुरख दे स्वरूप नूं बयान कीता है। उही स्वरूप गुरु साहब सच्चे पातशाह जी ने सानू दिता है। ते जिस सिख कोल मूल मंत्र है, जिस सिख कोल गुरमंत्र है, जिस सिख कोल गुरु दी बाणी है, उसनू संसार दे तंत मंत ना जो ही तिस चाक ना लागे। गुरु साहब जी दी बाणी है, चाक कहिंदे नजर लग जानी, बड़ा वड्डा ए प्रथा कह लिए एक डर है कि हर बंदा किसे दी नजर दा शिकार हो जांदा है कि किसे नू नजर, ए बड़ी एनर्जी हुई है ना किसे ते किसे रूप विच पै जांदी। पर गुरु साहब सच्चे पातशाह जी कहिंदे तंत ए मंत ए नजरां ए बद नजरां किन्नू लगदियां ने, ओनू लगदियां जिहड़ा गुरु तो टुटा होया है, जिहदे ते परमेश्वर दी कृपा नहीं, गुरु दी कृपा नहीं, ते जिहदे ते गुरु दी कृपा होगी तंत मंत ना जो ही तिस चाख ना लग गए। कहिंदे ओनू कोई मंत्र जिहड़ा है जो नहीं सकता, वस नहीं कर सकता, ओनू कोई मंत्र वस नहीं कर सकता, कोई तंत्र वस नहीं कर सकता, ओनू कोई नजर जिहड़ी है प्रभावित नहीं कर सकती, सगों ही सब नू प्रभावित करता है। इस करके जदों अज ये विधान, अज ये कह लिए भी सिख समाज के अंदरों ये त्रकुटी है, मनना पेगा सानू कि कुछ समा पिछे चले जाइए बड़े बड़े सिख अभ्यासी सन, मूल मंत्र का अभ्यास करते सन, इस करके उन्हां दियां सुरतां सदा अकाल नाल जुड़ियां ते बेपरवाह रहिंदियां सन, उह सदा निरभौता नाल जीवन जिउंदे सन। अज ज्यों ज्यों साडे जीवन दे अंदरों मूल मंत्र दा, गुर मंत्र दा, बाणी दा अभ्यास घट गया है, साडी सुरत भी जिहड़ी है रसातल वाले पासे आ गई है, भै भी वध गए ने, चिंतावां भी वध गईआं ने, कलह कलेश भी वध गया है, इस सारा कारज साडी सुरत दा गिरावट वाले पासे आउणा है। ते सुरत नूं उच्चा चुकण दा कोई होर तरीका नहीं, इक्को इक तरीका है कि जिहदे कोल गुरु बाणी दा, गुरु मंत्र दा, मूल मंत्र दा अभ्यास है, गुरु की कृपा नाल उहदी सुरत जिहड़ी है वह अरशी उडारियां मारदी है। सतगुरु जी कृपा करन, सानू अपने दरों करो नामदान, गुरुसिखी जीवन बख्शिश करके नवाजन। कल फिर गुरु कृपा सदका पावन पवित्र बाणी दी आप जी अगे विचार सरवण करोगे जी, प्यार सत फतेह गजाओ, वाहिगुरु जी का खालसा वाहिगुरु जी की फतेह।
1: फतेह सत्कारयोग सत्संग जी, सतगुरां दी अपार बख्शिश रहमत होई, संध्या वक्त दे समय आप संगतां ने सतगुरां दी पावन गोद च जुड़ बैठ के आरती कीर्तन सरवण कीते ने, उपरंत अज दे लड़ीवार जो जपजी साहब दी कथा आरंभ हुई है, सत्कारयोग भाई साहब भाई नवनीत सिंह जी कोल सरवण कीती आ। उह बेनती है साडे कोल सिख पंथ दे महान कीर्तनीए भाई साहब भाई गुरमेल सिंह जी हजूरी रागी श्री दरबार साहब अमृतसर वाले इस वेले न्यूयॉर्क विच जो रह रहे ने साडे कोल आए ने, ऐतवार तक उन्हां ने हाजरी भरनी। भाई साहब जी दस रहे सी सारी उम्र 56 साल लगातार हो गए उन्हां नूं कीर्तन की सेवा करदिआं, लंबेरा समा धन गुरु रामदास महाराज जी के घर के सचखंड श्री हरिमंदर साहब दे विच उन्होंने बहुत सेवावां कीतीआं ने, लंबा समा सेवावां कीतीआं ने। उस तो बाद न्यूयॉर्क अमेरिका विच हुण पक्के तौर ते ने, हर साल फ्री माउंट गुरु घर दे विच भी उह जनवरी दे विच आंदे ने, इस साल साडे कोल भी सौभाग बणिआ उन्हां दे दर्शन करन दा सुभाग समा सानूं प्राप्त होया। कीर्तन की सेवा उन्होंने ऐतवार तक करनी है, उन्हों का रोजाना समा शाम 7:45 to 8:30 बजे तक होया करेगा। ਐਤਵਾਰ ਉਹਨਾਂ ਦਾ ਸਮਾਂ ਹੈ ਜੀ 11:40 ਤੋਂ ਲੈ ਕੇ 12:30 ਵਜੇ ਤੱਕ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ। ਕਦੀ ਕਦੀ ਮਹਾਨ ਕੀਰਤਨੀ ਇਸ ਗੁਰੂ ਘਰ ਦੇ ਵਿਚ ਆਉਂਦੇ ਨੇ, ਜ਼ਰੂਰ ਉਹਨਾਂ ਨੂੰ ਵੱਧ ਤੋਂ ਵੱਧ ਸਨਮਾਨ ਦੇਣਾ ਸਾਡਾ ਫਰਜ਼ ਬਣਦਾ ਹੈ। ਗੁਰੂ ਘਰ ਦੀਆਂ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਹੁਣਾਂ ਨੂੰ ਜੀ ਆਇਆਂ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਆ, ਉਹ 8:30 ਵਜੇ ਤੱਕ ਭਾਈ ਸਾਹਿਬ ਜੀ ਕੀਰਤਨ ਕਰਨਗੇ। ਰੋਜ਼ਾਨਾ ਇਹੀ ਸਮਾਂ ਹੋਇਆ ਕਰੇਗਾ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤੀ ਕਰਨੀ ਜੀ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਿਆਨੀ ਨਾਨਕ ਦਾਸ ਸਦਾ ਕੁਰਬਾਨੀ। ਪੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਪਤ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਧਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹਿ ਦੇਖ ਕੇਂਦਰਿਤ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਰ ਸਵਸਤ ਸਿੰਘ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ। ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖਦੇ ਫਤਿਹ ਬ੍ਰਿਤ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸ਼ਾਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਰਨੀ ਮੈਂ ਮਤ ਉੱਚੀ ਮਤ ਪਤ ਕਰ ਰੱਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਨ ਮਾਣਿਓ ਕੇ ਮਾਣ ਨਿਤਾਣਿਓ ਕੇ ਦਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਖੁੱਲ੍ਹਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਰਹੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੇ ਦਰੋ ਕਰੋ ਨਾਮਦਾਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਲਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਬਲਰਾਜ ਸਿੰਘ ਗਿੱਲ ਪਰਿਵਾਰ ਵੱਲੋਂ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਦਰ ਘਰ ਦੇ ਸੇਵਕ ਪ੍ਰੀਤ ਸਿੰਘ ਗਰੇਵਾਲ $1,000 ਗੁਰੂ ਘਰ ਵਾਸਤੇ ਭੇਟਾ ਕਰ ਦੇਣ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੇ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋਗ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ

0: ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮਹੀ ਸਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ।

ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ ਰਹਾ। ਮਨ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਜਿੱਠੀ ਮਹਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰਤੀ ਵਿਸਾਖੀ ਹੈ ਕਰਤੇ ਕਰ ਵਿਚਾਰੋ ਤਿਤ ਕਰ ਗਾਵੋ। ਸੋਹਿਲਾ ਸਿਵਰਿਓ ਸਿਰਜਣਹਾਰ ਤੁਮ ਗਾਵੋ, ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ। ਸਦਾ ਸੁਖ ਹੋਏ ਰਹਾ ਉਹ ਨਿਤ ਨਿਤ ਜੀ ਅੜੇ ਸਮਾਲੀਅਨ, ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ। ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਭਾਵੋ ਤੇਲ, ਦੇਵੋ ਸੱਜਣ ਸੀਸੜੀਆਂ ਜੂ ਹੋਵੇ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ, ਸੱਜਣ ਹਾਰਾ ਸਿਮਰਿਆ ਨਾਨਕ ਛੇ ਦਿਆ ਮਨ ਰਾਗਾ ਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰੂ ਗੁਰੇ ਕੁਵੇਸ ਅਨੇਕ ਬਾਬਾ ਜੈ, ਘਰ ਘਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ, ਵਿਸਵੇ ਚਸੀਆਂ ਘੜੀਆਂ ਪੈਰਾਂ ਤਿੱਤੀ ਵਾਰੀ ਮਾਂ ਹੋਵਾ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ ਸਲਾਗਤ ਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ, ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਤੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖਣਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਭੇਰੀ ਰਾਹੋ, ਸਹਿਸ ਤਵ ਨੈਣ ਨਨਾ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚਾਨ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਹਿਬ ਦੀ ਜੋਤ ਪ੍ਰਗਟ ਹੋਏ, ਜੋਤਿਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ, ਹੋਏ ਜਾਦੇ ਤੇਰੇ ਨਾਂ ਵਾਸਾ, ਰਾਗ ਗੋੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਓ ਪੁਨ ਵੱਡਾ ਹੈ, ਰਹਾਓ ਸਾਕਤ ਹਰ ਰਸਾਧ ਨਾ ਜਾਣਿਆ, ਤਿਨ ਅੰਤਰ ਹਾਂ ਮੈਂ ਕੰਡਾ ਹੈ, ਜਿਉ ਜਿਉ ਚਲੈ ਚੁਕੇ ਦੁਖ ਪਾਵੇ, ਜਮ ਕਾਲ ਸਹਿ ਹੈ ਸਿਰ ਗੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾ ਹੈ, ਅਵਨਾਸੀ ਪੁਰਖ ਪਾਇ ਪਰਮੇਸ਼ਰ, ਭਉ ਸੋਭ ਖੰਡ ਪਹਿ ਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਪਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆ ਗਏ ਵਸਨ ਸੁਹੇਲਾ, ਆਉਦ ਕਟੈ ਦਿਨਸ ਰਹਿਣ ਆਰੇ, ਮਨ ਗੁਰ ਮਿਲ ਕਾ ਸਵਾਰੇ, ਰਹਾਓ ਇਹੋ ਸੰਸਾਰ ਵਿਕਾਰ ਸੰਸੇ, ਮੈਂ ਸਰਵ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੇ ਇਹ ਵਰਸ ਅਗਤ ਪਤਾ ਤਿਨ ਜਾਨੀ, ਜਾਂ ਕੋ ਆਏ ਸੋਏ ਵਿਹਾ, ਜੋ ਹਰ ਗੁਰ ਤੇ ਮਨ ਹੈ ਵਸੇਰਾ, ਨਿਜ ਘਰ ਮਹਿਲ ਪਾਉ ਸੁਖ ਸਹਿਜੇ, ਬੋਰ ਨਾ ਹੋਏ ਗੁਰ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਕ ਕਰ ਸੰਤਨ ਕੀ ਪੂਰੇ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਕਰ ਸੰਤਨ ਕੀ ਤੂਰੇ। ਵਾਹਿਗੁਰੂ
2: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਉਦਿਆ ਗਏ
2: ਔਰ

ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਰਦਾਸ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ 'ਚ ਬਰਕਤਾਂ ਪਾਉਣੀਆਂ ਸਾਰੇ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਉਹ ਆਪਣੇ ਲੜ ਲਾਈ ਰੱਖਣਾ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ ਇਸ ਵੇਲੇ ਆਪ ਜੀ ਦਾ ਸੁੱਖ ਆਸਣ ਤਿਆਰ ਹੈ ਆਪ ਆਪਣੇ ਆਸਣ 'ਤੇ ਬਿਰਾਜਮਾਨ ਹੋਵੋ ਸੇਵਕਾਂ ਨੂੰ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ ਸਹੀ ਪਿਆਰੇ ਮਿਲਣਾ ਜਿਨ੍ਹਾਂ ਵੇਲੇ ਆਪ ਜੀ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਲਦੀ ਆ ਹਾਂਜੀ ਅਕਾਲ ਜਲਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ, ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਪਣੇ ਪਿਰਕੈ ਰੰਗ ਰੱਤੀ ਮੁਈਏ, ਸੋਭਾਵੰਤੀ ਨਾਰੇ ਸੱਚੈ ਸ਼ਬਦ ਮਿਲ ਰਹੀ ਮੁਈਏ, ਫਿਰ ਰਾਵੇ ਭਾਏ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਵਡਹੰਸ ਰਾਗ ਅੰਦਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨੇ ਸ਼ਬਦ ਛੰਤ ਰੂਪ ਵਿੱਚ ਪਾਵਨ ਅੰਗ 557 ਅਤੇ 58, 567 ਅਤੇ 68 ਉੱਪਰ ਸੁਭਾਇਮਾਨ ਹੈ। ਇਹ ਪਾਵਨ ਪਵਿੱਤਰ ਸ਼ਬਦ ਅੰਦਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੀਵ ਰੂਪੀ ਕਾਮਣ ਦੀ, ਜੀਵ ਰੂਪੀ ਇਸਤਰੀ ਦੀ, ਆਤਮਾ ਰੂਪੀ ਇਸਤਰੀ ਦੀ ਪਰਮਾਤਮਾ ਪਰਮੇਸ਼ਵਰ ਰੂਪੀ ਕੰਤ ਦੇ ਨਾਲ ਕਿਵੇਂ ਸਾਂਝ ਪੈਂਦੀ ਹੈ, ਕਿਵੇਂ ਜੀਵ ਅਤੇ ਪਰਿਪੂਰਨ ਪਰਮਾਤਮਾ ਦਾ ਆਪਸੀ ਸੰਬੰਧ ਹੈ, ਔਗੁਣਾਂ ਨੂੰ ਤਿਆਗ ਕੇ ਪ੍ਰੇਮ ਭਾਵਨਾ ਹੁਕਮ ਭਾਣੇ ਨੂੰ ਮੰਨ ਕੇ ਜੋ ਜੀਵ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਰੂਪੀ ਕੰਤ ਦੇ ਮਾਰਗ 'ਤੇ ਚੱਲਦੀ ਹੈ, ਉਸ ਨੂੰ ਵਾਹਿਗੁਰੂ ਦਾ ਦਰ ਨਸੀਬ ਹੁੰਦਾ ਹੈ, ਪ੍ਰੇਮ ਨਸੀਬ ਹੁੰਦਾ ਹੈ, ਵਾਹਿਗੁਰੂ ਦਾ ਮਿਲਾਪ ਮਿਲਦਾ ਹੈ। ਇਹੀ ਇਸ ਪਾਵਨ ਪਵਿੱਤਰ ਸ਼ਬਦ ਦਾ ਉਪਦੇਸ਼ ਹੈ ਕਿ ਇਹ ਜੀਵ ਆਤਮਾ ਉਸ ਪਰਮਾਤਮਾ ਵਿੱਚ ਕਿਵੇਂ ਅਭੇਦ ਹੋ ਸਕਦੀ ਹੈ, ਕਿਵੇਂ ਉਸ ਨੂੰ ਮਾਣ ਸਕਦੀ ਹੈ। ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਣ ਇਸ ਪਾਵਨ ਸ਼ਬਦ ਦਾ ਉਪਦੇਸ਼ ਹੈ, ਫੁਰਮਾਨ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਚਨ ਜੀ ਆਓ। ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਸਮਾਂ ਹੋਇਆ ਹੈ। ਪਿਆਰ ਸਹਿਤ ਆਪਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨਾਲ ਜੁੜਨਾ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ

ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਵਿਸੰਬਰ ਏਕੈ, ਨਾਮ ਜਪਤੇ ਅਗੰਤ ਅਨੇਕੈ, ਵੇਦ ਪ੍ਰਾਣ ਸਿਮਰਤ ਸੁਰਦਾਖਿਅਰ, ਕੀਨੇ ਰਾਮ ਨਾਮ ਇੱਕ ਆਖਿਅਰ, ਕਿਨਕਾ ਏਕ ਜਿਸ ਜੀਵ ਸਾਵੈ, ਤਾ ਕੀ ਮਹਿਮਾ ਗਨੀ ਨ ਆਵੈ, ਕਾਂਕੀ ਏਕੈ ਦਸ ਤੁਹਾਰੂ, ਨਾਨਕੁਨ ਸੰਗ ਮੋਹਿ ਉਧਾਰੂ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਤਰੈ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੁਨਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰ ਗਹਿਮਾਨੀ, ਪ੍ਰਭ ਕੈ ਸਿਮਰਨ ਹੋਏ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁੱਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ੍ਰਿਤ ਮਾਹੀ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸੁਧਾ ਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋ

ਭੁੱਖ ਨਾਨਕ ਬਿਨ ਪਾਇਆ, ਅਗੰਤ ਸਾਹੂ ਆਪਣੀ ਦੇ ਰਾਸ, ਖਾਤ ਪੀਤ ਪਰ ਕਹਿਣ ਦੋ ਲਾਸ, ਆਪਣੀ ਅਮਾਨ ਕਛ ਬਹੁਰ ਸਾਹੁਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤਾ ਪ੍ਰੀ ਖੂਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ, ਜਿਸਕੀ ਬਸਤਿ ਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸਤੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਿਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬਿਰ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹੇ, ਤਾਕੋ ਹਾਥ ਨ ਆਵੈ ਕੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਗਣ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਤ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਪਸੂ ਪਰ ਕਰਤ ਬਮਾਨ, ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ, ਮਿਥਿਆ ਹਸਤ ਪਰ ਦਰਬ ਕੋ ਹਿਰ ਹੈ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਤ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ, ਬਿਨ ਬੂਜੇ ਮਿਥਿਆ ਸਭ ਭਏ, ਸਫਲ ਦੇਹੇ ਨਾਨਕ ਹਰ ਹਰ ਨਾਮ ਲਏ, ਬਿਰਸੀ ਸਾਕਤ ਕੀ ਆਰ ਜਾ, ਸਾਚ ਬਿਨਾ ਕਹਿ ਹੂਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ, ਰਹਿਤ ਅਵਰ ਕਛਵਰ ਕਮਾਵਤ, ਮਨ ਹੀ ਪ੍ਰੀਤ ਮੁਖੋ ਗੰਡ ਲਾਵਤ, ਜਾਨਣ ਹਾਰ ਪ੍ਰਭੂ ਪਰਬੀ, ਬਾਹਰ ਭੇਖ ਨ ਕਾਉ ਭੀ, ਅਵਰ ਉਪਦੇਸ਼ ਆਪ ਨ ਕਰੈ, ਆਵਤ ਜਾਵਤ ਜਨ ਮੈਂ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕੁਣ ਜਨ ਚਰਨ ਪਰਾਤਾ, ਕਰੂ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀ ਆਪੈ ਮਾਨੈ, ਆਪ ਹੈ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਿਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨੁ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਤਾਂਤਨੰਤ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹੰਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਕਾਹੇ, ਤਿਸ ਠਾਕੁਰ ਕੌ ਰਖ ਮਨ ਮਾਹੀ, ਜਿਹ ਪ੍ਰਸਾਦ ਸੁਗੰਧਿਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਕਿਸੈ ਤਿਆ ਕਤਵਰ ਲੁਭਾਵੈ, ਜੇ ਪ੍ਰਸਾਦ ਸੁਖ ਸੇਜ ਸੁਵੀਜੈ, ਮਨ ਆਠ ਪਹਿਰ ਤਾਕਾ ਜਸ ਗਾਵੀਜੈ, ਜੇ ਪ੍ਰਸਾਦ ਤੁ ਸਭ ਕੋ ਮਾਨੈ, ਮੁਖ ਤਾਕੂ ਜਸ ਰਸਨ ਬਖਾਨੈ, ਜੇ ਪ੍ਰਸਾਦ ਤਿਰੁ ਰਹਿਤਾ ਧਰਮ,
मन सदा त्याए केवल पार ब्रह्म। प्रभ जी जब दरगह मान पावै नानक पत सेती कर जावै। जे प्रसाद अरो कंचन देही लिव लावो तिस राम स्नेही। जे प्रसाद तिरहु ला रहत मन सुख पावै हर हर जस कहत। जे प्रसाद तिरे सगल छिद्र ठाके मन सरनी पार ठाकुर प्रभ ठाकै। जे प्रसाद तुझको न पहुँचै मनसा साध सिमरहु प्रभु उच्चे। जे प्रसाद पाई दुर्लभ देहे नानक ताकी भगत करे। जे प्रसाद आ भूखन पहरी जय मन ते सिमरत क्यों आलस की जय। जे प्रसाद अश्व हस्त सवारी मन तिस प्रभ को कबहु न बिसारी। जे प्रसाद बाग मिलक तना राख परोए प्रभ अपने मना। जिन तेरी मन बनत बनाई उठत बैठत सद तिसै त्याई। तिसै त्याई जो एक अलख है इहा उहा नानक तेरी रखै। जे प्रसाद करै पुन बहुदानु मन आठ पैर कर तिसका ध्यानु।

ਕਰੇ ਵਡਭਾਗੇ। ਨਾਮ ਜਪਤ ਪਾਵੈ ਵਿਸ਼ਰਾਮ, ਨਾਨਕ ਤਿਨ ਪੁਰਖ ਉੱਤਮ ਕਰਮਾਨ। ਜੋ ਕਿਛ ਕਰੈ ਸੁਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿ ਸੁਭਾਇ ਹੋਵੈ ਸੋ ਹੋਇ, ਕਰਨੈ ਹਰ ਪਛਾਣੈ ਸੋਇ। ਪ੍ਰਭ ਕਾ ਕੀਆ ਜਨ ਮੀਟ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਏ ਸਮਾਏ, ਉਹ ਸੁਖ ਨਿਦਾਨ ਨੂੰ ਬਣੇ ਆਏ। ਆਪਸ ਕੋ ਆਪ ਦੀ ਨੂੰ ਮਾਂ, ਨਾਨਕ ਪ੍ਰਭ ਜਾਨੇ ਕੋ ਜਾਣ। ਸਲੋਕ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਨਨਹਾਰ। ਜਾ ਕੇ ਸਿਮਰਨ ਉਦਰੀ ਹੈ, ਨਾਨਕ ਤਿਸ ਬਲਿਹਾਰ ਅਸ਼ਟਪਦੀ। ਟੂਟੀ ਗਾਰਡਨ ਹਾਰ ਗੋਪਾਲ, ਸਰਬ ਜੀ ਆਇਆ ਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਬਾਹੀ, ਤਿਸ ਤੇ ਬਿਰਥਾ ਕੋਈ ਨਾਹੀ। ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੂ ਨਾ ਹੋਏ, ਜੇਸੋ ਪ੍ਰਾਣੀ ਲੋਚੈ ਕੋਈ। ਤਿਸ ਵੀ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪੇ ਕਰ ਨਾਮ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋ ਸਗਲ ਘੱਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਸ ਤਿਸ ਕਾ ਦੀ ਅਥਰਬ ਹੈ। ਅਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਹੋਵੇ। ਜੇ ਕੋ ਹੋਏ ਬਹਿ ਦਾਦਾਰ, ਤਿਸ ਦੇਨ ਹਾਰ ਜਾਣੈ ਗਾਵਾਰ। ਇਸ ਗੁਰ ਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋਜਨ ਸਦਾ ਰੋਗ। ਜੋ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸੁਧ ਮਨੈ ਅਸਥੰਮਨ। ਜੋ ਪਾਖਾ ਨਾਵ ਚੜਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜੋ ਅੰਧਕਾਰ ਦੀ ਕੁੱਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਾਹ ਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰ ਕਾਹੇ ਬਿਲ ਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ। ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂ ਤਿਸੈ ਚਿਤਾਰ। ਜੋ ਕਛ ਕਰੈ ਸੋਈ ਸੁਖਮਾਨ, ਭੁੱਲਾ ਕਾਹੇ ਫਿਰੈ ਜਾਨ। ਕੌਣ ਵਰਸਾਈ ਤੇਰੇ ਸੰਗ, ਲਪਟ ਰਿਓ ਰਸ ਲੋਭੇ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਸਿੱਤੀ ਕਰ ਜਾਏ। ਜਿਸ ਵਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾ ਜਬ ਮਾਂ ਲਿਓ ਮਨ ਮੂਲ, ਰਾਮ ਨਾਮ ਹਿਰਦੇ ਮੈਂ ਤੋ ਔਲਾਦ ਕੇ ਸੁਨਸੈ ਸੁਮਚਾਲ। ਅਵਰ ਤਿਆ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ। ਮੁੱਖ ਉਜਲ ਹਰ ਦਰ ਗੈ ਸੋਏ, ਇਹੋ ਵਾਪਾਰ ਵਿਰਲਾ ਵਾਪਾਰ ਹੈ। ਨਾਨਕ ਤਾ ਕੈ ਸਦ ਵਲਿਹਾਰ ਹੈ, ਚਰਨ ਸਾਧ ਕੇ ਤੋਇ ਤੋਇ ਪੀਓ। ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ। ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈਏ। ਸਾਧ ਸੰਗਾਰ ਕੀਰਤਨ ਗਾਈਏ, ਅਨਿਕ ਬਿਘਨ ਤੇ ਸਾਧੂ ਰਾਖੈ। ਹਰ ਗੁਣ ਗਾਇਆ ਅੰਮ੍ਰਿਤ ਰਚਾ ਕੈ, ਉੱਠ ਗਈ ਸੰਤ ਤਹਿ ਦਰਿਆ ਆ। ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤ ਕੋ ਜੀ ਵਾਲਣ ਹਾਰ। ਭੁੱਖੇ ਕੋ ਦੇਵਤਾ ਦਾਰ, ਸਰਨਿਧਾਨ ਜਾ ਕੀ ਦ੍ਰਿਸ਼ਟੀ ਮਾਏ। ਪੁਰਬ ਲਿਖੇ ਕਾ ਲਹਿਣਾ ਪਾਏ, ਸਭ ਕਿਸ ਤਿਸ ਕਉ ਕਰਨੈ ਜੋਗ, ਤਿਸ ਬਿੰਦੂ ਸਰ ਹੋਆ ਨਾ ਹੋ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲੀ ਕਰਨੀ। ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋਚਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਕ, ਤਿਸ ਜਨ ਆਵੈ ਹਰ ਪ੍ਰਵਚੀਤ। ਭਗਤ ਭਗ ਸੁਣੀਐ ਤਿਹ ਲੋਏ, ਜਾ ਕੈ ਹਿਰਦੈ ਕੋ ਹੋਏ। ਸਚ ਕਰਨੀ ਸਚਤਾ ਕੀ ਰਹਿਤ, ਸਚ ਹਿਰਦੈ ਸਤ ਮੁਕੈਤ। ਸਾਚੀ ਦਿਰ ਸਚ ਆਇਆ ਕਾਰ, ਸਚ ਵਰਤੈ ਸਚਾ ਪਾਸਾਰ। ਪਾਰ ਵਰੰਜਨ ਸਚ ਕਰ ਜਾਤਾ, ਨਾਨਕ ਸੋਜਨ ਸਤ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ, ਕਿਛ ਤ੍ਰਿਉ ਗੁਣ ਤੇ ਪ੍ਰਭਿੰਨ। ਤਿਸੈ ਬੁਝਾਈ ਨਾਨਕਾ, ਜਿਸ ਹੋਵੈ ਸੁ ਪ੍ਰਸੰਨ ਅਸ਼ਟਪਦੀ। ਅਵਿਨਾਸੀ ਬ੍ਰਹਮਨ ਮੈ ਰਾਗ, ਮਾਨੁ ਕੀ ਤੂ ਪ੍ਰੀ ਤਿਆਗ। ਤਿਸ ਤੇ ਪਰ ਨਾਹੀ ਕਿਛ ਕੋਏ, ਸਭ ਨਿਰੰਤਰ ਇੱਕੋ ਸੋਏ। ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ਨ। ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨਿ ਹੋ ਨਰਾਓ। ਮਨ ਸਭ ਪੂਰਨ ਸਰਨਾ, ਜੋਗ ਜੋ ਕਰ ਪਾਇਆ ਸੋਈ ਹੋ। ਹਰਨ ਭਰਨ ਜਾ ਕਾ ਨੇਤਰ ਬੋਰ, ਤਿਸ ਕਾ ਮੰਤਰ ਨ ਜਾਣੈ ਹੋ। ਰਣ ਦਰੂ ਮੰਗਲ ਸਜਾ ਕੈ, ਸਰਬ ਥੋਕ ਸੁਣੀਐ ਕਰਤਾ ਕੈ। ਰਾਜ ਮੈਂ ਰਾਜਯੋਗ ਮੈਂ ਜੋਗੀ, ਤਪ ਮੈਂ ਤਪਿਸਤਰ ਗ੍ਰਿਸ਼ਟ ਮੈਂ ਭੋਗੀ। ਧਿਆਈ ਤੇ ਭਗਤ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿ ਨੰਤ ਨ ਪਾਇਆ। ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਸੁਮਤ ਗਿਆਨ ਧਿਆਨ ਜਿੰਦੇ, ਜਨਦਾਸ ਨਾਮ ਧਿਆਵੈ ਸੇ। ਸੁਮਤ ਗਿਆਨ ਧਿਆਨ ਜਿੰਦੇ, ਜਨਦਾਸ ਨਾਮ ਧਿਆਵੈ ਸੇ। ਤਿਉ ਗੁਣ ਮੈਂ ਜਾ ਕੂ ਪਰਮਾਏ, ਜਨਮ ਮਰੈ ਫਿਰੇ ਆਵੈ। ਜਾਇ ਊਚ ਨੀਚ ਤਿਸ ਕੀ ਅਸਥਾਨ, ਜੈਸਾ ਜਿਨਾਵੈ ਤੈਸਾ ਨਾਨਕ ਜਾ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਕਰ ਇੱਕ ਰੰਗ। ਨਾਨਾ ਬਿਰਕਿਨੋ ਵਿਸਥਾਰ, ਪ੍ਰਭ ਵਿਨਾਸੀ ਏਕ ਅੰਕਾਰ। ਨਾਨਾ ਚਲਤ ਕਰੇ ਖਿਨਮਾਏ, ਪੂਰੇ ਹੋ ਪੂਰਨ ਸਭ ਠਾਏ। ਨਾਨਾ ਬਿਲਕਰ ਬਣਤ ਬਣਾਏ, ਆਪਣੀ ਕੀਮਤ ਆਪੇ ਪਾਈ। ਸਭ ਕਰ ਤਿਸਕੇ ਸਭ ਤਿਸਕੇ ਠਾਓ, ਜਬ ਜਬ ਜੀਵੈ ਨਾਨਕ ਹਰ ਨਾਓ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ।

तीर्थ तप दया दत दान जे को पावे तिलका मान सुनया मनया मन कीता पाओ अंतरगत तीर्थ मल नहाओ सब गुण तेरे मैं नाही कोई विण गुण कीते भगत ना होए सुवस्त आत बाणी बरमाओ सत सुहाण सदा मन चाओ कवन सो वेला वखत कवन कवन थेत कवन वार कवन से रुति माह कवन जित हुआ आकार वेल न पाया पंडती जे होवै लेख पुराण वखत न पायो का दिया जे लेखन लेख पुराण थेत वार न जोगी जाने रुत माह न कोई जा करता सरठी कौ साजे आपे जाने सोई किव कर आखा किव सा लाही क्यों वरने किव जाना नानक आखण सब को आखै एक दो एक सियाणा वड्डा साहिब वड्डी नाई कीता जाका होवै नानक जे को आपौ जाणै अगै गया ना सोहै पाताला पाताल लख आगासा आगास ओड़क ओड़क भाल थके वेद कहन एक वात सहस अठारह कहन कतेबा असुलु एक धात लेखा होए ता लिखी है लेखै होए विनाश नानक वड्डा आखी है आपे जाने आप सालाही सालाहे एति सुरत न पाईया नदियां अतै वाह पवहै समुंद न जानिए है समुंद साह सुलतान गिरहा सेती माल तन कीड़ी तुल न होवनी जित समन होना भी सरा है अंत न सिफती कहन न अंत अंत न करण देन न अंत अंत न वेखण सुन न अंत अंत न जापै क्या मान मंत अंत न जापै कीता आकार अंत न जापै पारावार अंत कारण केते बिल लाहे ताके अंत न पाए जाहे एहो अंत न जाने कोए बहुता कही है बहुता होए वड्डा साहेब ऊचा थाओ ऊचे उपर ऊचा नाओ एवड ऊचा होवै कोए तिस ऊचे कौ जाने सोए जेवड आप जाने आप नानक नदरी करमी दात बहुता कर्म लिखिया न जाए वड्डा दाता तिल न तमाए किते मंगह जोद अपार किते अगणत नहीं विचार किते खाप तुट है वेकार किते लै लै मुकर पाहे किते मूर्ख खाही खाहे कितया दुख भूख सद मार ए पे दात तेरी दातार बंद खलासी भाण होए होर आख ना सकै कोए जे को खाए को आखण पाए ओह जाने जेतिया मुहे खाए आपे जाने आपे दे आख है से पेके के जिसनु बख से सिफत सलाह नानक पात साही पात साहो अमुल गुण अमुल वापारिये अमुल भंडार अमुल आवह अमुल लै जाहे अमुल पाए अमुला समाहे अमुल धर्म अमुल दीवान अमुल तुल अमुल परवान अमुल बख्शीस अमुल निशान अमुल कर्म अमुल फुरमान अमुलो अमुल आखिया न जाए आख आख रहे लेवलाए आख है वेद पाठ पुराण आख है पढ़े करह वख्याण आख है बरमे आख है इंद आख है गोपीता गोविंद आख है ईसर आख है सिद्ध आख है केते कीते बुद्ध आख है दानव आख है देव आख है सुर नर मुन जन सेव केते आख है आखण पाहे केते कह कह उठ उठ जाहे एते कीते होर करे ता आख न सक है केई के जेवड भावै ते वड होए नानक जाने साचा सोए जे को आखै बोलवे गाड़ ता लिखी है सिर गावारा गावार सो दर केहा सो कर केहा जित बह सर्ब संभाले वाजे नाद अनेक असंखा केते वावण हारे केते राग परिस्यों कहियन केते गावण हारे गावै तुहनो पौन पाणी बै संतर गावै राजा धर्म दुआरे गावै चित गुप्त लेख जाने लेख लेख धर्म विचारे गावै ईसर बर्मा देवी सोहन सदा सुवारे
ਗਾਵਹ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹ ਮੋਹਣੀਆਂ ਮਨ ਮੋਹਨ ਸੁਰ ਗਾ ਮਸ਼ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤੇ ਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਾਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ ਏਕ ਰਾਹੇ ਪਤ ਪਵੜੀਆਂ ਚੜੀਐ ਹੋਏ ਅਕੀਸ ਸੁਣ ਗਲਾ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖ ਹੋ ਕਰਮ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਸ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ
ज्ञान खंड में ज्ञान प्रचंड, तिथे नाद बिनोद कूड आनंद, शर्म खंड की बाणी रूप, तिथे घाट घड़िए बहुत अनूप, ताकियां गल्लां कथियां न जाहे, जे को कहे पिछे पछुताए, तिथे घड़िए सुरत मात मान बोध, तिथे घड़िए सुरा सिद्धां की सुध, कर्म खंड की बाणी जोर, तिथे होर ना कोई होर, तिथे जोध महाबल सूर, तिन में राम रहया भरपूर, तिथे सीतो सीता महिमा माहे, ताके रूप ना कथने जाहे, ना ओहे मरह न ठाके जाहे, जिन कै राम वसै मन माहे, तिथे भगत वसै के लोग करे आनंद सच्चा मन सोए, सच खंड वसै निरंकार, कर कर वेखै नदर निहाल, तिथे खंड मंडल वर पांड, जे को कथै ता अंत ना अंत, तिथे लो लो आकार, जिव जिव हुकम तिवै तिवकार, वेखै विगसै कर विचार, नानक कथना करड़ा सार, जत पहारा धीरज सुनियार, आहरण मत वेद हथियार, पाऊ खला अगन तप ताऊ, पांडा पाऊ अमृत तित ढाल, कड़िए शब्द सची टकसाल।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਥ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕ੍ਰਿਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਹਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਪੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ।

ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਆਪੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਯਤਰ ਤਤਰ ਬਿਰਾਜ ਹੇ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਯਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਧਾਮਹੂ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਆਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਨਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਤ ਸੋ ਜਾਨਹੀ ਕਿਹ ਜੇਬ ਤਾਤ ਮਾਤ ਨ ਜਾਤ ਜਾਕਰ ਜਾਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪੁਰ ਤੀਨ ਲੋਕ ਚੌਦਹ ਕੇ ਬਿਖੈ ਜਗ ਜਾਪਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਬੈ ਜਿਹ ਥਾ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਓ ਸਵਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸ ਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨਾ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾਕੈ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਹੀ ਵਹੁ ਚਿਤ ਮਧੁ ਭਾਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੋ ਸਾਹਾਨ ਸਾਹੋ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦ੍ਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਪੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸਵੈ ਕਰਮ ਅਦ੍ਰਿਸਵੈ ਧਰਮ ਸਰਬਾ ਪ੍ਰਣਾਢੈ ਅੰਡ ਅੰਡ ਬਾਢੈ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਭਰਮੰ ਨ ਪਿੱਤ੍ਰੈ ਨ ਕਰਮੰ ਨ ਕਾਏ ਅਜਨਮੰ ਅਜਾਏ ਨ ਚਿੱਤ੍ਰੈ ਨ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਥੀਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁ ਪ੍ਰਸਾਦ ਕਥਤੇ ਕੇ ਆਸ਼ਿਜ ਦੇਸੈ ਕੇ ਆਭੇਜ ਭੇਸੈ ਕੇ ਆਗੰਜ ਕਰਮੈ ਕੇ ਆਭੰਜ ਭਰਮੈ ਕੇ ਆਭੇਜ ਲੋਕੈ ਕੇ ਆਦਿਤ ਸੋਕੈ ਕੇ ਆਵਧੂਤ ਵਰਨੈ ਕੇ ਬੇਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਧੁਜਾ ਹੈ ਕੇ ਆਸੋਕ ਵਰਨੈ ਕੇ ਸਰਬਾ ਆਭਰਨੈ ਕੇ ਜਗਤੰ ਕ੍ਰਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਭਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰ ਬਹੀਨੈ ਕੇ ਏਕੈ ਅਧੀਨੈ ਕੇ ਰੋਜ਼ੀ ਰਜ਼ਾ ਕਹਿ ਰਹੀ ਮੇਰੇ ਹੱਕ ਹੈ ਕੇ ਪਾਕ ਬੇਐਬ ਹੈ ਕੇ ਗੈਬੁਲ ਗੈਬ ਹੈ ਕੇ ਅਫਬੁਲ ਗੁਨਾਹ ਹੈ ਕੇ ਸਾਹਾਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜ਼ੀ ਦੇਹੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣੇ ਕੇ ਸਰਬਤਰ ਭਾਉਣੇ ਕੇ ਸਰਬਤਰ ਦੇਸਾਏ ਕੇ ਸਰਬਤਰ ਭੇਸਾਏ ਕੇ ਸਰਬਤਰ ਰਾਜਾਏ ਕੇ ਸਰਬਤਰ ਸਾਜਾਏ ਕੇ ਸਰਬਤਰ ਦੀਨਾਏ ਕੇ ਸਰਬਤਰ ਲੀਨਾਏ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਕੇ ਸਰਬਤਰ ਦੇਸਾਏ ਕੇ ਸਰਬਤਰ ਭੇਸਾਏ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾਏ ਕੇ ਸਰਬਤਰ ਰਾਜਾਏ ਕੇ ਸਰਬਤਰ ਸੋਖਾ ਹੈ ਕੇ ਸਰਬਤਰ ਪੋਖਾ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ
ਕਿ ਸਰਬਤਰ ਦੇਸਾ ਹੈ, ਕਿ ਸਰਬਤਰ ਭੇਸਾ ਹੈ, ਕਿ ਸਰਬਤਰ ਮਾਨਿਆ ਹੈ, ਸਦੈਵੰ ਪ੍ਰਧਾਨਿਆ ਹੈ, ਕਿ ਸਰਬਤਰ ਜਾਪਿਆ ਹੈ, ਕਿ ਸਰਬਤਰ ਥਾਪਿਆ ਹੈ, ਕਿ ਸਰਬਤਰ ਭਾਵਨਾ ਹੈ, ਕਿ ਸਰਬਤਰ ਮਾਨਨਾ ਹੈ, ਕਿ ਸਰਬਤਰ ਇੰਦਰਾ ਹੈ, ਕਿ ਸਰਬਤਰ ਚੰਦਰਾ ਹੈ, ਕਿ ਸਰਬੰ ਕਲੀ ਮੈਂ, ਕਿ ਪਰਮੰ ਫਾਹੀ ਮੈਂ, ਕਿ ਆਕਲ ਅਲਾਮ ਹੈ, ਕਿ ਸਾਹਿਬ ਕਲਾਮ ਹੈ, ਕਿ ਹੁਸਨਲ ਵਜੂ ਹੈ, ਤਮਾਮ ਉਲ ਰਜ਼ੂ ਹੈ, ਹਮੇ ਸੋ ਸਲਾਮ ਹੈ, ਸਲੀ ਖਤਮ ਉਦਾਮ ਹੈ, ਗਨੀਮਲ ਸਿਕਸਤ ਹੈ, ਗਰੀਬ ਉਲ ਪਰਸੁਤਾ ਹੈ, ਬਿਲੰਦ ਉਲ ਮਕਾਨ ਹੈ, ਜ਼ਮੀਨ ਅਲ ਜ਼ਮਾਨ ਹੈ, ਤਮੀਜ਼ ਉਲ ਤਮਾਮ ਹੈ, ਰਜ਼ੂ ਅਲ ਨਿਧਾਨ ਹੈ, ਹਰੀਫ ਅਲ ਅਜ਼ੀਮ ਹੈ, ਰਜ਼ਾਇਕ ਯਕੀਨ ਹੈ, ਅਨੇਕ ਉਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜ ਉਲ ਨਿਵਾਜ ਹੈ, ਗਨੀਮਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਯੁਗਤ ਸੁਦਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬਸਾਜ ਹੈ, ਸਮਸਤ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਂ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਜੇ ਅਗਾਦੇ ਸੁਭੰ ਸਰਬਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕਿ ਨਰਕੰ ਪ੍ਰਣਾਸ ਹੈ, ਪ੍ਰਿਥਿਵਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨਉਕਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਕ ਹੈ, ਅਲੇਖ ਹੈ, ਅਪਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਪਹੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਧ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ਼ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਗੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਆਜਾਦ ਹੈ, ਚਰਪਟ ਸ਼ੰਦ ਤਵਾ ਪ੍ਰਸਾਦ, ਸਰਬੰ ਹੰਤਾ, ਸਰਬੰ ਗੰਤਾ, ਸਰਬੰ ਖਿਆਤਾ, ਸਰਬੰ ਗਿਆਤਾ, ਸਰਬੰ ਹਰਤਾ, ਸਰਬੰ ਕਰਤਾ, ਸਰਬੰ ਪ੍ਰਾਣੰ, ਸਰਬੰ ਪ੍ਰਾਣੰ, ਸਰਬੰ ਕਰਮੰ, ਸਰਬੰ ਧਰਮੰ, ਸਰਬੰ ਜੁਗਤਾ, ਸਰਬੰ ਮੁਕਤਾ, ਸਵਲ ਛੰਦ ਤਵਾ ਪ੍ਰਸਾਦ, ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰਾਏ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਤਾਤਾ ਹੈ ਨਾ ਮਾਤਾ ਹੈ ਨਾ ਜਾਤਾ ਹੈ ਨਾ ਪਾਤਾ ਹੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਤਵਾ ਪ੍ਰਸਾਦ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ੋ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨਲ ਜ਼ਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕਨ ਹੈ ਹਿਰਾਸ ਉਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤ ਉਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤ ਉਲ ਜੁਬਾ ਹੈ ਕਿ ਸਾਹਿਬ ਕੀ ਰਾਹ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤ ਉਲ ਨਿਵਾਸ ਹੈ ਕਿ ਸਰਬ ਉਲ ਗਵਨ ਹੈ ਹਮੇਸ ਉਲ ਰਵਨ ਹੈ ਤਮਾਮ ਉਲ ਤਮੀਜ ਹੈ ਸਮਸਤ ਉਲ ਅਜੀਜ਼ ਹੈ ਪਰਮ ਪਰਮ ਈਸ ਹੈ ਸਮਸਤ ਉਲ ਅਦੀਸ ਹੈ ਅਦੇਸ ਉਲ ਅਲੇਖ ਹੈ ਹਮੇਸ ਉਲ ਅਪੇਕ ਹੈ ਜ਼ਮੀਨ ਅਲ ਜ਼ਮਾ ਹੈ ਅਮੀਕ ਉਲ ਏਮਾ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਿਬ ਸਰੂਪ ਹੈ ਕਿ ਅਮਿਤੋ ਬੇਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧੁਭਾਰ ਸ਼ੰਤਵਾ ਪ੍ਰਸਾਦ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜੋ ਹਰਨਰ ਪ੍ਰਪੰਜੋ ਅਨੁਗਨ ਪ੍ਰਣਾਮ ਮੁਨਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਅਨਭਵ ਅਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਧ੍ਰਿਤ ਧਰ ਧੁਰਾਸ ਆਜਾਨ ਬਾਹੋ ਏਕ ਸਦਾਹੋ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅੱਜ ਅੰਸ਼ੇ ਜੁਗਾਤ ਆਜਿਜ ਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਠਟ ਭੰਡਾਰ ਅਨ ਠਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤੁਆ ਪ੍ਰਸਾਦ
करुणालय है, अर्कालय है, खलखंडन है, महमंडन है, जगतेश्वर है, परमेश्वर है, कल कारण है, सर्वोबारण है, त्रित के तरण है, जग के करण है, मन मान्य है, जग जान्य है, सर्वं पर है, सर्वं कर है, सर्वपाश्य है, सर्वनाश्य है, करुणा कर है, विश्वम्बर है, सर्वेश्वर है, जगतेश्वर है, ब्रह्मंडस है, खालखंडस है, परते पर है, करुणा कर है, अजपा जप है, अथपा तप है, अकृताकृत है, अमृतामृत है, अमृतामृत है, करुणाकृत है, अकृताकृत है, तारणी तृत है, अमतेश्वर है, परमेश्वर है, अकृताकृत है, अमृतामृत है, अजबाकृत है, अमृतामृत है, नरनायक है, खालकायक है, विश्वम्बर है, करुणालय है, निर्पनायक है, सर्वपायक है, भव भंजन है, आर्य गंजन है, रिप तापन है, जप जापन है, अकलंकृत है, सर्वाकृत है, कर्ता कर है, हर्ता हर है, परमात्म है, सर्वात्म है, आत्म बस है, जस के जस है, भुजंग प्रयात छंद, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज संग ताम संग सांत रूपे, नमो परम ततंग अततंग स्वरूपे, नमो जोग जोगे, नमो ज्ञान ज्ञाने, नमो उपमंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे अनादं विभूते, अलंकार रूपे, अलंकार अलंके, नमो आस आसे, नमो बांक बंके, अपंगी स्वरूपे, अनंगी अनामे, त्रिपंगी त्रिकाले, अनंगी अकामे, एक अश्री छंद, अजय अलय, अपय अभय, अभू अजू, अनास अकाश, अगंज अपंज, अलख अपख, अकाल दयाल, अलेख अपेख, अनाम अकाम, अगा अटहा, अनाथे प्रमाथे, अजोनी अमोनी, ना रागे ना रंगे, ना रूपे ना रेखे, अकर्मंग अपरमंग, अगंजे अलेखे, भुजंग प्रयात छंद, नमस्तुल प्रणामे, समस्तुल प्रणासे, अगंजुल अनामे, समस्तुल निवासे, नृकामंग बेबूते, समस्तुल स्वरूपे, कुकर्मंग प्रणासे, सुकर्मंग बेबूते, सदा सच्चिदानंद, सतरंग प्रणासी, क्रीमल कुनिंदा, समस्तुल निवासी, अजायब बिभूते, गजायब गनी में, हरियंग करियंग, करिमुर रही में, चतुर चक्रवर्ती, चतुर चक्र भुगते, स्वयं भव शुभं, सर्वदा सर्वजुगते, दुकालं प्रणासी, दयालं स्वरूपे, सदा अंग संगे, अपंगं बेबूते, चतुर चक्रवर्ती, चतुर चक्र भुगते, स्वयं भव शुभं, सर्वदा सर्वजुगते, दुकालं प्रणासी, दयालं स्वरूपे, सदा अंग संगे, अपंगं बेबूते। वाहिगुरु जी का खालसा, वाहिगुरु जी की फतेह। एक ओंकार सतगुरु प्रसाद, श्री वाहिगुरु जी की फतेह। पातशाही दसवीं तो प्रसाद सवैये, श्रावक सुध समूह सिधान के, देख फिरो कर जोग जाति के, सूर सुरार्दन सुध सुधा देख, संत समूह अनेक मति के, सारे ही देश को देख रहे हो मत, को न देखियत प्राणपति के, श्री भगवान की पाए कृपा हूँ ते, एक रति बिन एक रति के, माते मतंग जरे जर संग, अनूप उतंग सुरंग सुवारे, कूट तुरंग कुरंग से कूदत, पौन के गौन कौ जात निवारे, भारी पूजान के भूप पहली बेद, न्यावत शीस न जात बिचारे, इते पय तो कहाँ पहे भूपत, अंत कौ नंगे ही पाए पधारे, जीत फिरै सब देश देशान को, बांजत ढोल मृदंग नगारे, गुंजत गूढ़ गजान के सुंदर, हिंसत ही हाय राज हजारे, भूत पवेख भवान के भूपत, कौन गनै नहीं जात बिचारे, श्री पात श्री भगवान भजे बेन, अंत कौ अंत के ताम सिधारे, तीर्थ नान दया दम दान, सो संयम नेम अनेक बसेख है, वेद पुराण कतेव कुरान, जमीन जमान सबान के पेख है, पौन आहार जति जात तार, सब सो विचार हजार क देख है, श्री भगवान भजे बिन भूपत, एक रति बिन एक न लेख है, सुध सिपाह दुरंत दुबाह, सुसाज सनाह दुर्जान दलेंगे, भारी गुमान परे मन में, कर पर्वत पंख हले ना हलेंगे, तोर अरीर मरोर मवासन, माते मतंगन मान मलेंगे, श्री पात श्री भगवान कृपा बेन, त्याग जहान निदान चलेंगे, वीर अपार बड़े बरियार, अब चारा है स्वार की तार पशैया, तोरत देश मलिंद मवासन, माते गजान के मान मलैया,
गाड़े गढ़ान को तोड़न हार, सो बात नहीं चकचार लवैया, साहिब श्री सब को सिर नायक, जाचक अनेक सो एक देवैया। दानव देव फनेंदन साचर, भूत पवेख पवान जपेंगे, जीव जिते जल मैं थल मैं, पल ही पल मैं सब थाप थपेंगे। पुन प्रतापन बाढ़ जैत धुन, पापन के बहुपुंज खपेंगे, साध समूह प्रसन्न फिर जग, सत्र सवय अब लोक चपेंगे। मानव इंद्र गजेंद्र नरातप, जौन त्रिलोक को राज करेंगे, कोट इस नानक जादक दान अनेक सुअम्र साज बरेंगे। ब्रह्म महेश्वर बिसन सचिपत, अंत फसे जम फास परेंगे, जे नर श्री पत के प्रस है पाग, ते नर फिर न देह तरेंगे। कहा पयो जो दो लोचन मूंद कै, बैठ रहे हो बख ध्यान लगायो, नहत फ्रियो लिए सात समुद्रन लोक गयो, प्रलोक गवायो, बास कियो बिख्यान सो बैठो काय, ऐसे ही ऐसे सो बैस बितायो, साच कहो सुन ले हो सब, जिन प्रेम कियो ते नहीं प्रभ पायो। काहू ले पाहन पूज तरयो सिर, काहू ले लिंग गरे लटकायो, काहू लख्यो हर अवाची दिशा में, काहू पशा को सीस निवायो। को बुतान को पूजत है पाश, को मिरतान को पूजन तायो, कूर क्रिया उर्जियो सब ही जग, श्री भगवान को भेद ना पायो। को बुतान को पूजत है पाश, को मिरतान को पूजन तायो, कूर क्रिया उर्जियो सब ही जग, श्री भगवान को भेद ना पायो। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवीं कब्यो बाच बेनती चौपाई, हमरी करो हाथ दय रक्षा, पूर्ण होए चित की इच्छा, ताव चर नान मन रहे हमारा, अपना जान करो प्रत पारा, हमरे दुष्ट सबै तुम कावहो, आप हाथ दय मोहे बचावहो, सुखी बसै मोरो परिवारा, सेवक सिख सबै करतारा, मोर अच्छा निज कर दय करियाए, सब बैरन को आज संगरियाए, पूरन होए हमारी आशा, तोर भजन की रह प्यासा, तुम्हें शाड कोई अवर ना त्याऊं, जो बर चाहूं सो तुम ते पाऊं, सेवक सिख हमारे तारी है, चुन चुन सत्र हमारे मारी है, आप हाथ दै मुझे उबरी है, मरण काल का त्रास निवरी है, पूजो सदा हमारे पच्छा, श्री अस तो जिजू करे हो रक्षा, राख ले हो मोहे राखन हारे, साहिब संत सहाय प्यारे। दीन बंद दुष्टन के हंता, तुम हो पुरी चतुर्दश कंता, काल पाए ब्रह्मा बापतरा, काल पाए शिवजू अवतरा, काल पाए कर विष्णु प्रकाशा, सकल काल का किया तमाशा, जवन काल जोगी सेवकियो, वेदराज ब्रह्मा जू थियो, जवन काल सब लोक सवारा, नमस्कार है ताहे हमारा, जवन काल सब जगत बनायो, देव दायत जचन उपजायो, आद अंत एक अवतारा, सोई गुरु समझियो हमारा, नमस्कार तिस ही को हमारी, सकल प्रजा जिन आप सुवारी, सेवकन को सेव गुण सुख दियो, सत्रन को पल मोह बद कियो, घाट घाट के अंतर की जानत, पले बुरे की पीर पछानत, चीटी ते कुंचर अस थूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक की पीर पछाना है, घाट घाट के पट पट की जाना, जब उद करक करा करतारा, प्रजा भरत तब देह अपारा, जब अकर्क करत हो कब हूँ, तुम मैं मिलत देहे तार सब हूँ, जेते बदन श्रेष्ठ सब तार है, आप अपनी बूझ उचार है, तुम सब ही ते रहत निरालम, जानत बेद भेद अर आलम, निरंकार निर्बकार निर्लंभ, आद अनिल अनाद असंभ,
ताका मूड उचारत भेदा जाको भेव न पावत बेदा ताको कर पाहन अनुमानत महामूड कश भेद न जानत महादेव को कहत सदा सेव निरंकार का चीनत नह पेव आप अपनी बुद्ध है जीती बरनत भिन्न भिन्न तोहे तेती तुमरा लखा न जाए पसारा किह बिद सजा प्रथम संसारा एकै रूप अनूप स्वरूपा रंक पयो राव कही पूपा अंडज जे रज से तज कीनी उत भोज खान बहुर राज दीनी कहूं फूल राजा हुआ बैठा कहूं सिमट पयो शंकर इकैठा सगरी सृष्ट दिखाए अचंभव आद जुगाद स्वरूप स्वयंभव अब रक्षा मेरी तुम करो सिख उबारो असिख संग्रो दोष्ट जिते उठवत उत्पाता सकल मलेश करो रण कहता जे अस तो जिताव सरणी परे तिनके दोष्ट दुख तहवाय मरे पुरख जवन पग परे ते हारे तिनके तुम संकट सब तारे जो कल को एक बार ते आया है ताके काल निकट न है रक्षा होए ताहे सब काला दोष्ट अरिष्ट टरै तत्काला कृपा दृष्ट तन जाहे निहर हो ताके ताप तनक मोह हर हो रिद सिद कर्मो सब होई दुष्ट शाह श्वाय सकै न कोई एक बार जिन तुम्हें संभारा काल फास ते ताहे उबारा जिन नर नाम तिहारू कहा दारिद दुष्ट दोख ते रहा खड़ग के तमै सरण तिहारी आप हाथ द लेहु उबारी सर्व ठौर मोह सहाई दुष्ट दोख ते लेहु बचाई कृपा करी हम पर जग माता ग्रंथ करा पूर्ण सुब्रता किल बेख सकल देह को हरता दुष्ट दोखियन को शय करता श्री अस तुज जब पय दयाला पूर्ण करा ग्रंथ तत्काला मन बांछत फल पावै सोई दुख न तिसै व्यापत कोई अड़िल सुने गुंग जो जाहि सुरस न पावई सुने मूड चित लाए चतुरता आवई दुख दर्द पाओ निकट न तिन नर की रहै हो जो जाकी एक बार चौपाई को कहै चौपाई संबत सत्रह सहस पण जय अर्ध सहस फुन तीन कहि जय भाद्रव सुदी अष्टमी रविवारा तीरथ पद्रव ग्रंथ सुधारा सवैया पाए गहे जब ते तुमरे तब ते को आंख तरे नहीं आन्यो राम रहीम पुराण पुराण अनेक कहे मत एक ना मान्यो सिमरत शास्त्र वेद सब है बहु भेद कहे हम एक न जान्यो श्री असपान कृपा तुमरी कर मैं ना कहे सब तुहे बखान्यो दोहरा सगल

ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟੁ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬੇਨ ਦੇਹਿ ਨਿਮਾਣੀ ਦੇਹਿ ਨਿਮਾਣੀ ਲਿਵੈ ਬਾਜਾ ਹੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜਾ ਹੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖ ਕਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦੇਸੋ ਇੱਕ ਨਾਮ ਲਾਗ ਸੁਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵ ਉਹ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਰਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਾਏ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰ ਸੁਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਉਹ ਤਿੱਖੀ ਵੱਲ ਉਹ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੇ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ
ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ ਇਹੋ ਸੁਹੇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿ ਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਉ ਮੈਲੇ ਬਾਰਹੁ ਨਿਰਮਲ ਬਾਰਹੁ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ

ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ। ਜੀ ਉਹ ਨਿਰਮਲ ਬਾਰਹੋ ਨਿਰਮਲ ਬਾਰਹੋ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨ ਮੁਖ ਹੋਵੈ ਹੋਵੈ ਤਾਂ ਸਨ ਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ।

ਤਨ ਆਪੇ ਜਿਸਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸੇਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖਾਏ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕਸ ਸਿਉ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ। ਬੋਲੈ ਹੈ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ। ਜਿਸ ਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ।

ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲੇਵ ਲਾਵੇ, ਆਪਣੀ ਲੇਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀ ਐ, ਕਹੇ ਨਾਨਕ ਇਹ ਵਡਦਾਤਾ, ਸੋ ਕਿਉਂ ਮਨ ਹੋਵੇ ਸਾਰੀ ਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ। ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟਹੋ, ਰਹੇ ਲੋਕ ਵੇਲ ਲਾਏ। ਐਸਾ ਸਤ ਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਬਣ ਜਾਰਾ, ਹਰ ਰਾਸ ਮੇਰੀ ਮਨ ਬਣ ਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਹੈ। ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰੂ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣਹੋ ਸਾਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ। ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵੋ, ਸਾਚੈ ਸੁਣਨੈ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪਰਗਟ ਕੀਏ, ਦਸਵਾਂ ਗੁਪਤ ਰਖਾਇਆ।
ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵਨਿਦ ਤਿਸ ਦਾ ਅੰਤ ਨ ਜਾਈ ਪਾਇਆ ਕਹੈ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸਾਚਾ ਸੁਹੇਲਾ ਸਾਚੈ ਕਰ ਗਾਵਉ ਗਾਵੋ ਤਾਂ ਸੁਹੇਲਾ ਕਰ ਸਾਚੈ ਜਿੱਥੈ ਸਦਾ ਸੱਚ ਤੇ ਆਵਹੇ ਸਚੋ ਤੇ ਆਵੈ ਜਾ ਤੁਧ ਪਾਵੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੈ ਨਾਨਕ ਸੱਚ ਸੁਹੇਲਾ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤ ਆਵੈ, ਨਾਮ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ

ਹੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਜੀ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀ ਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਬਾਣੀ ਸੋਧ ਕੇ ਸੱਚਖੰਡ ਦਰ ਪਨਵਾਨ ਕਰ ਲੈਣੀ, ਬਾਣੀ ਦਾ ਫਲ ਭਾਵ ਮਹਾਰਾਜ ਜੀ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਰਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਮਹਾਰਾਜ ਜੀ ਗੁਰਮਤ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਬਾਣੀ ਅਤੇ ਬਾਣੀ ਦੇ ਨਾਲ ਜੋੜ ਲੈਣਾ, ਸਤ ਸੰਗਤ ਦੇ ਨਾਲ ਰਲਾ ਲੈਣਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਸ਼ੁਕਰ ਹੈ ਪਾਤਸ਼ਾਹ ਜੀ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਮਹਾਰਾਜ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ, ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਰਸਨੀ ਯੋਗ ਹੋਵੇ। ਮਹਾਰਾਜ ਜੀ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਪਣੇ ਪਿਰ ਕੈ ਰੰਗ ਰੱਤੀ ਮੁਈਏ, ਸੋਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੁਈਏ, ਫਿਰ ਰਾਵੇ ਭਾਏ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਆਪ ਜੀਆਂ ਨੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾਂ ਨੂੰ ਤੰਦਰੁਸਤੀਆਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਹਜ਼ੂਰੀ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਪਰਮ ਸਨਮਾਨ ਜੋ ਗੁਰੂ ਪਿਆਰੇ ਖਾਲਸਾ ਜੀਓ, ਵਡਭਾਗੀ ਹੋ ਜੋ ਸੁਭਾ ਦੇ ਦੀਵਾਨਾਂ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਲੈ ਰਹੇ ਹੋ। ਸੋ ਆਓ, ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਮੁੱਖ ਵਾਕ ਦੀ ਵਿਚਾਰ ਦਾ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ, ਆਪ ਜੀਆਂ ਨੂੰ ਅੱਜ ਦੇ ਮੁੱਖ ਵਾਕ ਦੇ ਵਿਚਾਰ ਸਰਵਣ ਕਰਾਉਣਗੇ ਜੀ। ਭੁੱਲਾਂ ਦੀ ਖਿਮਾ ਬਖਸ਼ ਦੋ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਛਲ ਅਛੇਦ ਅਭੇਦ ਹੈ ਭਗਤ ਵਛਲ ਹੋਏ ਆਪ ਛਲਾਇਆ ਮਹਿਮਾ ਮਿਤ ਮਿਰਜਾਦ ਲੰਗ ਪਰਮਿਤ ਪਾਰਾ ਵਾਰ ਨ ਪਾਇਆ ਰਹਿ ਰਾਸੀ ਰਹਿ ਰਾਸ ਹੈ ਪੈਰੀ ਪੈ ਜਗ ਪੈਰੀ ਪਾਇਆ ਗੁਰਮੁਖ ਸੁਖ ਫਲ ਅਮਰ ਪਦ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਲਾਇਆ ਗੁਰੂ ਚੇਲਾ ਚੇਲਾ ਗੁਰੂ ਪੁਰਖੋਂ ਪੁਰਖ ਉਪਜ ਸਮਾਇਆ ਵਰਤਮਾਨ ਵੀ ਵਿਸਵੇ ਹੋਏ ਇੱਕ ਹੀ ਸਹਿਜ ਘਰ ਆਇਆ ਸੱਚਾ ਅਮਰ ਅਮਰ ਵਰਤਾਇਆ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰ

ਖਤ ਗੁਰ ਪ੍ਰਸਾਦ ਆਪਣੇ ਫਿਰ ਕੈ ਰੰਗ ਰਤ।

ரங்கரத்தி மூய சோபாவந்தி நாரே சச்ச சபத மிள ரஹி மூயே

ਕੰਤ ਸਵਾਰੀ ਹਰ ਹਰ ਸਿਓ ਨਿਹੋ ਰਚਾਇਆ ਆਪ ਗਵਾਇਆ ਤਾਂ ਫਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ

सच साह सुवारी वाहिगुरु जी का खालसा वाहिगुरु जी की फतेह। गुरु रूप गुरु की साजी नवाजी साध संगत वड्या भागा वाले होए जे सतगुरु साहब जी दी पावन पवित्र चरण सरण विच हाजरियां भर के बहुत वड्डे पाक उन्हां दे जिन्हां नूं दाते ने अमृत वेले दा जागना बख्शिया, अमृत वेले दा इशनान बख्शिया, फिर दाते ने रहमत करके अपने अमृत रूपी नाम नाल जुड़न दी रहमत कीती। सतगुरु साहब जी दे इस इलाही दरबार दे विच सतगुरु साहब जी का अज का अमृत वेले का इलाही फुरमान वडहंस राग दे विच निमाणियां दे माण, नेताणियां दे तान, नियोटियां दी ओट, नियासरियां दे आसरे, सच्चे पिता तीजे पातशाह धन धन साहब श्री गुरु अमरदास जी महाराज साहब जी की मुबारक रसना तो फुरमाए हुए इलाही फुरमान की बख्शिश हुई है, जिस दे पहले पाद का पाठ आप जी ने सरवण किया है, जो संत दे रूप विच सतगुरु साहब जी ने चार हिस्सों च बख्शिश की हुई है। हर फुरमान का तुरा हुंदा है, जिस विच रहाओ की पंक्ति होवे उत्थे रहाओ की पंक्ति तुरा हुंदा है, रहाओ की पंक्ति ना होवे तो उस फुरमान की अखीरली पंक्ति दे विच उस फुरमान का सिद्धांत हुंदा है। एक फुरमान नूं समझण वास्ते कई बारी दूजे फुरमान का सहारा लेके सुखैन समझ आ जाती है। सतगुरु साहब जी गुरु नानक दे घर ने मिठा बोलिया है। जे किते गुरु नानक साहब नूं कोई मनमुख भी मिलिया तो सतगुरु ने कौड़ा नहीं बोलिया। जे सतगुरु साहब जी नू किते कपड़े धर्म दे पाए वालिया ने बोलना कीता, धर्म दी विचार दसनी कीती, ते सतगुरु साहब जी ने अगों बड़े प्यार दे नाल अलाही बाणी नू गाया वी इहनू समझ आ जावे इन्हें धर्म दे कपड़े पाए नू धर्म नहीं हैगा, धर्म दा पता धर्म दा ज्ञान नहीं, इह धर्म दे उल्ट चल रहा है। उस अकाल पुरख के सिद्धांत के अनुसार यह सारा संसार एक है, इथे द्वैत भावना नहीं हैगी, सब का मालक एक है, सारे उस मालक के एको जिहे ने। पर ऐसे भी धर्म के कपड़िया वाले ने जिहड़े वक्खरे वक्खरे समझते ने, और गुरु नानक साहब नाल भी बीती है। गुरु नानक साहब महाराज साहब जी तो बरात अचल बटाले गई, जो पंडित जी आए सी उन्होंने कपड़े धर्म दे सी, उन्होंने बरात नू तीन हिस्सों च वंड दिता कि बरात जिहड़ी इन्हां तीन हिस्सों च हो जावे, भोजन भी उन्हें तीन थां कराया सी। एक थां दे उत्ते ब्राह्मण ते खत्री इकट्ठे सन, इन्हां दा भोजन एक थां ते सी, वैश एक थां ते सी, ते शूद्र एक थां ते सी। हुण धर्म अनुसार वंड कर रहा सी, कपड़े धर्म दे सी, गुरु नानक साहब नूं ए मंजूर नहीं सी।
ਉਹਨਾਂ ਦੀ ਬਰਾਤ ਦੇ ਵਿੱਚ ਉਹਨਾਂ ਨੂੰ ਬਹੁਤ ਪਿਆਰ ਕਰਨ ਵਾਲੇ ਬਾਬਾ ਮਰਦਾਨਾ ਜੀ ਵੀ ਸੀ। ਹੁਣ ਉਹਦੀ ਵੰਡ ਅਨੁਸਾਰ ਬਾਬਾ ਮਰਦਾਨਾ ਜੀ ਨੂੰ ਸ਼ੂਦਰਾਂ 'ਚ ਬੈਠਣਾ ਪੈਣਾ ਸੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉੱਥੇ ਚਲੇ ਗਏ ਉਹਨਾਂ 'ਚ ਬੈਠ ਕੇ ਸ਼ੂਦਰਾਂ 'ਚ। ਪਹਿਲਾਂ ਤਾਂ ਪੰਡਿਤ ਜੀ ਨੇ ਬਹੁਤ ਜ਼ੋਰ ਲਾਇਆ ਵੀ ਗੁਰੂ ਨਾਨਕ ਨੂੰ ਮਾਰ ਦਿੱਤਾ ਜਾਵੇ, ਲੇਕਿਨ ਜਦੋਂ ਨਹੀਂ ਚੱਲਿਆ ਚਾਰਾ ਉਦੋਂ ਗੁਰੂ ਨਾਨਕ ਸਾਹਿਬ ਕੋਲ ਆਇਆ। ਸਤਿਗੁਰ ਸਾਹਿਬ ਨੇ ਉੱਥੇ ਆਸਾ ਦੇ ਰਾਗ ਦਾ ਫੁਰਮਾਨ ਗਾਇਆ, ਜਿਹਦੀ ਰਹਾ ਉਹਦੀ ਪੰਕਤੀ ਏ, ਗਾਵ ਹੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ। ਹੁਣ ਸਤਿਗੁਰ ਸਾਹਿਬ ਨੇ ਲਫ਼ਜ਼ ਕਾਮਣੀ ਵਰਤਿਆ। ਕਾਮਣੀ ਦਾ ਅਰਥ ਇਹ ਆ ਜੋ ਕੁਆਰੀ ਹੈ ਜਿਸ ਦਾ ਵਿਆਹ ਨਹੀਂ ਹੋਇਆ। ਇਹਦਾ ਅਗਲਾ ਭਾਵ ਇਹ ਆ ਕਿ ਜਿਸ ਨੇ ਪਰਮੇਸ਼ਰ ਨੂੰ ਨਹੀਂ ਪਾਇਆ, ਧਰਮੀ ਨਹੀਂ ਹੋਇਆ, ਧਰਮ ਦੇ ਕੱਪੜੇ ਪਾਏ ਆ ਲੇਕਿਨ ਧਰਮੀ ਨਹੀਂ ਹੋਇਆ। ਵਿਵੇਕ ਦਾ ਇੱਕ ਅਰਥ ਗਿਆਨ ਏ, ਲੇਕਿਨ ਵਿਵੇਕ ਦੀਆਂ ਮਾਤਰਾ ਅਨੁਸਾਰ ਬਿਬ ਪਲੱਸ ਏਕ, ਕਿਉਂਕਿ ਦੂਜੇ ਬਾਬੇ ਨੂੰ ਲਾਵਾਂ ਲੱਗੀ ਹੋ ਈੜੀ ਦਾ ਦੀਰਘ ਸੁਰ ਹੈ ਕਿ ਇਹ ਸੰਸਾਰ ਵਿੱਚ ਉਸ ਇੱਕ ਦਾ ਉਪਦੇਸ਼ ਦਿਓ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉਸ ਦੇ ਸਾਹਮਣੇ ਬੈਠ ਕੇ ਉਹ ਫੁਰਮਾਨ ਗਾਇਆ, ਉਹ 'ਚ ਬਹੁਤ ਸਿੱਖਿਆ ਨੇ ਫੁਰਮਾਨ ਦੇ ਵਿੱਚ, ਭਾਵੇਂ ਚਾਰ ਪੰਕਤੀਆਂ ਹੀ ਨੇ। ਮੇਰਾ ਖਿਆਲ ਹੈ ਕਿ ਉਹਨਾਂ ਚਾਰ ਪੰਕਤੀਆਂ ਦਾ ਹੀ ਵਿਚਾਰ ਕਰਨੀ ਹੋਵੇ ਤਾਂ ਘੰਟੇ ਤੋਂ ਉੱਪਰ ਸਮਾਂ ਸੰਖੇਪ 'ਚ ਲੱਗ ਜਾਂਦਾ। ਇਵੇਂ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਜੋ ਅੱਜ ਦਾ ਫੁਰਮਾਨ ਹੈ ਉਹਦੇ ਵਿੱਚ ਪਿਆਰ ਨਾਲ ਮੂਹੀਏ ਸ਼ਬਦ ਵਰਤਿਆ ਹੈ। ਔਰ ਜਿਹੜਾ ਇਸ ਸ਼ਬਦ ਦਾ ਹੈਗਾ ਸਿਧਾਂਤ, ਉਹ ਅਖੀਰਲੀ ਪੰਕਤੀ ਦੇ ਵਿੱਚ ਇਹਦੇ ਚਾਰ ਫੁਰਮਾਨ ਨੇ, ਪਿਰ ਰੜਿਆਲਾ ਜੋਬਨ ਵਾਲਾ ਅਣਦਨ ਕੰਤ ਸਵਾਰੀ ਹਰ ਵਾਰ ਸੁਹਾਗੋ ਮਸਤਕ ਭਾਗੋ ਸਾਚੇ ਸ਼ਬਦ ਸੁਹਾਏ ਨਾਨਕ ਕਾਮਣ। ਅਲਫਾਜ਼ ਇੱਥੇ ਵੀ ਕਾਮਣ ਵਰਤਿਆ, ਹਰ ਰੰਗ ਅਤੀ ਜਾਂ ਚਾਲੇ ਸਤਿਗੁਰੂ ਪਾਏ। ਤੂੰ ਕੁਆਰੀ ਏ ਲੇਕਿਨ ਤੈਨੂੰ ਚੱਲਣਾ ਪਊਗਾ ਉਸ ਵਾਹਿਗੁਰੂ ਦੇ ਭਾਣੇ ਦੇ ਵਿੱਚ, ਉਹਦੇ ਹੁਕਮ ਦੇ ਵਿੱਚ। ਜਦੋਂ ਉਹਦੇ ਹੁਕਮ ਵਿੱਚ ਚੱਲੇਂਗੇ ਨਾ ਫਿਰ ਤੈਨੂੰ ਕੋਈ ਬਗਾਨਾ ਨਹੀਂ ਦਿਸੇਗਾ। ਜਿਵੇਂ ਕੱਲ੍ਹ ਦਾ ਫੁਰਮਾਨ ਸੀ, ਆਪੇ ਕੰਡਾ ਆਪ ਤਰਾਜੀ, ਧਰਮਰਾਜ ਵੱਖਰਾ, ਸਜ਼ਾ ਦੇਣ ਵਾਲਾ ਵੱਖਰਾ, ਜਗਿਆਸੂ ਵੱਖਰਾ, ਵੱਖਰਾ ਦਿਸਦਾ ਹੈ। ਪਰ ਜਦੋਂ ਉਹਦੇ ਹੁਕਮ ਚ ਆਓ ਉਦੋਂ ਸਭ ਕੁਛ ਇੱਕ ਹੀ ਦਿਸਦਾ ਹੈ, ਸਭ ਕੁਛ ਆਪੇ ਆਪ ਹੈ। ਆਪਣੇ ਪਿਰ ਕੇ ਰੰਗਰਤੀ ਮੂਹੀਏ ਸੋਭਾਵੰਤੀ ਨਾਰੇ। ਜੇ ਤੂੰ ਉਸ ਵਾਹਿਗੁਰੂ ਨੂੰ ਆਪਣਾ ਬਣਾ ਕੇ ਉਹਦੇ ਰੰਗ ਵਿੱਚ ਰਤੀ ਜਾਏ ਤੂੰ ਬੜੀ ਸੁਭਾਵੰਤੀ ਨਾਰ ਹੋਏਗੀ। ਗੁਰਬਾਣੀ ਦੇ ਵਿੱਚ ਨਾਰ ਦੇ ਅਰਥ ਵੱਖਰੇ ਵੱਖਰੇ ਆ। ਰੰਗ ਵਿੱਚ ਕਿਵੇਂ ਰਤੀ ਜਾਏਗੀ? ਸੱਚਾ ਸ਼ਬਦ ਮਿਲ ਰਹੀ ਮੋਈਏ ਪਿਰ ਰਾਵੇ ਭਾਏ ਪਿਆਰੇ। ਜਿਹੜਾ ਸੱਚਾ ਸ਼ਬਦ ਹੈ ਉਹ ਕੇਵਲ ਸਤਿਗੁਰ ਦੀ ਇਲਾਹੀ ਬਾਣੀ ਹੈ। ਉਹ ਸ਼ਬਦ ਨੂੰ ਸੱਚ ਦੇ ਅਨੁਸਾਰ ਕਮਾਇਆ ਹੈ ਸਤਿਗੁਰ ਸਾਹਿਬ ਜੀ ਨੇ। ਉਸ ਵਾਹਿਗੁਰੂ ਦੇ ਦਿੱਤੇ ਹੋਏ ਹੁਕਮ ਦੇ ਵਿੱਚ ਭਾਵਨਾ ਰੱਖੇ ਫਿਰ ਤੂੰ ਉਸ ਵਾਹਿਗੁਰੂ ਦਾ ਆਨੰਦ ਮਾਣੇਗੀ। ਸੱਚੇ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨਿਹੋ ਰਚਾਇਆ। ਜੇ ਤੇਰੀ ਭਾਵਨਾ ਸੱਚੀ ਹੋਵੇ, ਕਈ ਵਾਰੀ ਭਾਵਨਾ ਸੱਚੀ ਨਹੀਂ ਹੁੰਦੀ, ਅਸੀਂ ਗੁਰੂ ਨੂੰ ਵੀ ਅਣਜਾਣ ਸਮਝ ਲੈਂਦੇ ਹਾਂ। ਜਿਵੇਂ ਰਾਜਾ ਰਾਮ ਮੰਜਾਰਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਦੇ ਕੋਲ ਆਇਆ ਸੀ, ਵੀ ਬੱਚਾ ਹੀ ਬੈਠਾ ਹੈ ਸਿੰਘਾਸਣ ਤੇ, ਇਹਦੇ ਧਨ ਦੌਲਤ ਢੇਰੀ ਕਰ ਦਿਆਂਗਾ।
ਇਹ ਧਨ ਦੌਲਤ ਵੇਖ ਕੇ ਮੈਨੂੰ ਜੋ ਮੰਗਾਂਗਾ ਦੇ ਦਿਆਂਗਾ। ਹਾਂ, ਇਹ ਯਕੀਨ ਹੈਗਾ ਸੀ ਵੀ ਇਹ ਬੱਚਾ ਜੋ ਕਹਿ ਦਿੰਦਾ ਨਾ ਉਹ ਹੁੰਦਾ ਹੈ। ਉਹ ਬਾਲਾ ਪ੍ਰੀਤ ਨੂੰ ਸਤਿਗੁਰ ਨਹੀਂ ਸਮਝ ਰਿਹਾ ਸੀ, ਉਹ ਬੱਚਾ ਸਮਝ ਰਿਹਾ ਸੀਗਾ। ਲੇਕਿਨ ਹੁਣ ਭਾਵਨਾ ਸੱਚੀ ਨਹੀਂ ਸੀ ਤੇ ਬਾਲਾ ਪ੍ਰੀਤਮ ਕਹਿਣ ਲੱਗੇ ਵੀ ਇਹ ਭੇਟਾ ਚੱਕ ਕੇ ਲੈ ਜਾਓ। ਆਖਿਆ ਕਿਉਂ? ਕਹਿੰਦੇ ਕਾਤਲ ਇਹਨੇ ਚਾਰ ਧੀਆਂ ਦਾ ਕਤਲ ਕੀਤਾ ਹੈ, ਇਸ ਵਾਸਤੇ ਇਹੋ ਜਿਹੇ ਕਾਤਲ ਦੀ ਭੇਟਾ ਇਸ ਘਰ 'ਚ ਮਨਜ਼ੂਰ ਨਹੀਂ। ਹੁਣ ਭਾਵਨਾ ਸੱਚੀ ਨਹੀਂ ਸੀ। ਸੱਚੇ ਭਾਏ ਪਿਆਰੀ ਕੰਤ ਸਵਾਰੀ, ਤੇਰੀ ਭਾਵਨਾ ਜਿਹੜੀ ਏ ਉਹ ਸੱਚ ਵਾਲੀ ਹੋਵੇ, ਰਾਜਾ ਰਾਵਣ ਜਾਰਾ ਵਾਲੀ ਨਾ ਹੋਵੇ। ਫਿਰ ਤੈਨੂੰ ਕੰਤ ਜਿਹੜਾ ਤੈਨੂੰ ਸਵਾਰੇਗਾ, ਤੈਨੂੰ ਕੰਤੋਂ ਸਵਾਏ ਗੁਰੂ ਨੇ ਸਵਾਰਨਾ ਹੈ। ਜਦ ਤੈਨੂੰ ਉਹ ਸਵਾਰਤਾ, ਉਦੋਂ ਤੋਂ ਬੜੀ ਹੀ ਉਹਦੇ ਹੁਕਮ ਵਿੱਚ ਸੁਹਾਵਣੀ ਹੋ ਜਾਏਗੀ। ਜਦੋਂ ਸੁਹਾਵਣੀ ਉਹ ਸਵਾਰਨ ਤੇ ਆਇਆ, ਉਦੋਂ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ, ਉਦੋਂ ਤੈਨੂੰ ਖਿੱਚ ਕੇਵਲ ਇੱਕ ਪ੍ਰੇਮ ਦੀ ਉਹਦੀ ਹੋਏਗੀ ਕਿ ਮੈਂ ਉਸ ਨੂੰ ਮਿਲਣਾ ਹੈ। ਫਿਰ ਤੇਰੇ ਅੰਦਰ ਉਹੀ ਪ੍ਰੀਤ ਹੋਏਗੀ। ਹੁਣ ਤੇਰੇ ਅੰਦਰ ਦੀ ਪ੍ਰੀਤ ਹੋ ਗਈ ਤੇ ਉਹ ਅੰਤਰ ਜਾਮਿਓ ਅਣਜਾਣਦਾ ਹੈ। ਨਾਨਕ ਸਾਧਨ ਮੇਲ ਲਈ ਫਿਰ ਆਪੇ ਸਾਚੇ ਸਭ ਸਵਾਰੀ। ਉਸ ਵਾਹਿਗੁਰੂ ਨੇ ਫਿਰ ਬਾਹੋਂ ਫੜ ਕੇ ਸਾਨੂੰ ਆਪਣੇ ਨਾਲ ਮਿਲਾ ਲਿਆ, ਜਿਹੜਾ ਬਹੁਤ ਲੰਮਾ ਰਸਤਾ ਸੀ ਸਾਡਾ ਉਹਨੂੰ ਮਿਲ ਲਿਆ। ਨਿਰਗੁਣ ਵੰਤੜੀਏ ਫਿਰ ਦੇਖ ਹਦੂਰੇ ਰਾਮ, ਗੁਣਾਂ ਤੂੰ ਖਾਲੀ। ਜਿਹਦੇ ਕੋਲੇ ਗੁਣ ਹੀ ਨਹੀਂ ਹੋਣੇ, ਅਸੀਂ ਉਂਝ ਹੀ ਹੰਕਾਰ ਕਰੀ ਜਾਂਦੇ ਹੁੰਦੇ ਹਾਂ, ਸਾਡੇ ਕੋਲ ਗੁਣ ਹੁੰਦੇ ਹੀ ਨਹੀਂ ਗਏ। ਜਦੋਂ ਆਪਣੇ ਆਪ ਨੂੰ ਇਹ ਸਮਝ ਲਿਆ ਕਿ ਨਿਰਗੁਣੇ ਆ ਰਹੇ, ਮੈਂ ਨਿਰਗੁਣੇ ਆ ਰਹਾਂ, ਕੋਈ ਗੁਣ ਨਹੀਂ ਮੇਰੇ ਕੋਈ ਗੁਣ ਨਹੀਂ। ਹੁਣ ਇਹ ਗੱਲ ਉਦੋਂ ਜਦੋਂ ਵਾਹਿਗੁਰੂ ਨੂੰ ਕੋਈ ਨੇੜੇ ਸਮਝੇ, ਜਦੋਂ ਦੂਰ ਸਮਝੇ ਤੇ ਉਹਦੇ ਬਿਨਾਂ ਤੋਂ ਗੁਣਾ ਹੀ ਨਾਨਕ ਤੇ ਨਾਲ ਅਸਲ ਖਰ ਉਹਤੇ ਅਸਲੀ ਖੋਤਾ ਹੁੰਦਾ, ਜਿਹੜਾ ਕਹਿੰਦਾ ਕਿ ਮੇਰੇ ਕੋਲ ਗੁਣ ਨਾ ਹੋਣ ਤੇ ਹੰਕਾਰ ਕਰਨਾ। ਹੁਣ ਉਹ ਵਾਹਿਗੁਰੂ ਅਜੋ ਆਪਣੇ ਆਪ ਨੂੰ ਨਿਰਗੁਣ ਸਮਝਦਾ, ਉਹਨੂੰ ਬੜਾ ਨੇੜੇ ਦੇਖਦਾ ਹੈ। ਗੁਰਮੁਖ ਜਿਨੀ ਰਾਵਿਆ ਮੋਈਏ ਫਿਰ ਰਵ ਰਿਹਾ ਭਾਰ ਪੂਰੇ ਰਾਮ, ਜਿਨ੍ਹਾਂ ਨੇ ਗੁਰਮੁਖ ਰਸਤਾ ਗੁਰੂ ਨਾਨਕ ਦੇ ਘਰ ਦਾ ਫੜਿਆ ਹੈ, ਉਹਨਾਂ ਨੇ ਗੁਰਮੁਖ ਨਾਮ ਨੂੰ ਜਪਿਆ ਪਿਆਰੀਏ, ਉਹਨਾਂ ਨੂੰ ਵਾਹਿਗੁਰੂ ਹਰ ਥਾਂ ਵਾਹਿਗੁਰੂ ਦੱਸਿਆ, ਕੋਈ ਦੂਜਾ ਨਹੀਂ ਦੱਸਿਆ। ਫਿਰ ਰਵ ਰਿਹਾ ਭਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ। ਉਹ ਵਾਹਿਗੁਰੂ ਹਰ ਥਾਂ ਹੈ ਔਰ ਤੇਰੇ ਨਾਲ ਵੀ ਹੈ। ਜਿਨ੍ਹਾਂ ਨੇ ਉੱਥੇ ਪਹੁੰਚੇ ਉਹਨਾਂ ਨੇ ਵਾਹਿਗੁਰੂ ਨੂੰ ਇਹ ਆਖਿਆ ਕਿ ਹੱਥ ਦੂਰ ਨੇ ਹੱਥਾਂ ਨਾਲੋਂ, ਵਾਹਿਗੁਰੂ ਨੇੜੇ ਆ। ਕਹੋ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਜੁਗ ਜੁਗ ਇੱਕੋ ਜਾਤਾ, ਜੁਗ ਤੇ ਜੁਗ ਦੋ ਤੇ ਦੋ ਚਾਰ। ਦੁਨੀਆਂ ਚ ਜਿਹੜੇ ਉਹਨੂੰ ਮਿਲ ਨਹੀਂ ਸਕੇ ਸੀ, ਉਹਨਾਂ ਨੇ ਚੌਂ ਜੁਗਾਂ ਦਾ ਵੱਖਰੋ ਵੱਖਰੇ ਕਹਿ ਦਿੱਤਾ। ਲੇਕਿਨ ਗੁਰੂ ਨਾਨਕ ਸਾਹਿਬ ਨੇ ਆਖਿਆ ਜੁਗ ਕੋਈ ਵੀ ਹੋਵੇ, ਹਰ ਯੁੱਗ ਵਿੱਚ ਉਹੀ ਹੈ। ਔਰ ਇਹ ਫੈਸਲਾ ਜਪਜੀ ਸਾਹਿਬ ਚ ਕਰ ਦਿੱਤਾ ਹੈ। ਆਦੇਸ਼ ਤਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਵੇਸ। ਜਿਹਦਾ ਹਰ ਯੁੱਗ ਦੇ ਵਿੱਚ ਉਹੀ ਵੇਸ ਸੀ, ਉਹੀ ਉਪਦੇਸ਼ ਸੀ, ਉਹਦਾ ਬਦਲੀ ਨਹੀਂ ਹੋਇਆ। ਸਾਤ ਜਿਹੜੀ ਉਹਨੂੰ ਜਾਣਿਆ, ਧੰਨ ਬਾਲੀ ਭੋਲੀ ਫਿਰ ਸਹਿਜ ਰਾਵੈ, ਮਿਲਿਆ ਕਰਮ ਵਿਦਾਤਾ। ਹੁਣ ਉਹਨੇ ਆਪਣੇ ਆਪ ਨੂੰ ਚਲਾਕ ਨਹੀਂ ਸਮਝਿਆ, ਗੁਣਾਂ ਤੋਂ ਖਾਲੀ ਸਮਝਿਆ, ਹੁਣ ਭੋਲਾ ਭਾਣੇ। ਤੇ ਵਾਹਿਗੁਰੂ ਜੀ ਮਿਲਦਾ ਮਿਲਦਾ ਹੀ ਭੋਲੇ ਭਾਣ ਦੇ ਵਿੱਚ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮੇਰੇ ਪ੍ਰਗੁਰਾਇਆ। ਫਿਰ ਸਹਿਜ ਰਾਵੇ, ਮਿਲਿਆ ਕਰਮ ਵਿਦਾਤਾ। ਜਿਹੜਾ ਵਾਹਿਗੁਰੂ ਅਕਾਲ ਪੁਰਖ, ਜਿਹੜਾ ਕਿਰਪਾ ਕਰਨਾ ਵਿਧਾਤਾ ਪੁਰਖ ਹੈ, ਹੁਣ ਉਹ ਮਿਲਿਆ। ਜਿਹਨੇ ਮਿਲਿਆ ਉਸਨੇ ਜਿਨ ਹਾਰ ਰਸ ਚਾਖਿਆ, ਉਹ ਵਿਰਲੇ ਆ ਨਾ ਕੋਈ ਇੱਕ ਏ। ਇਸ ਕਰਕੇ ਸਤਿਗੁਰ ਸਾਹਿਬ ਜੀ ਨੇ
ਜਿਨ ਦੇ ਵਿੱਚ ਨੰਨੇ ਨੂੰ ਸਿਹਾਰੀ ਲਾ ਦਿੱਤੀ ਹੈ ਕਿ ਉਹ ਜੀਵ ਉਹ ਜਗਿਆਸੂ ਉਹ ਵਾਹਿਗੁਰੂ ਨੂੰ ਮਿਲਿਆ ਜਾਂਦਾ। ਸ਼ਬਦ ਸੋ ਭਾਖਿਆ ਹਾਰ ਸਰ ਰਹੀ ਭਰਪੂਰੇ, ਉਹਨੇ ਫਿਰ ਕੀ ਭਾਖਿਆ, ਉਹਨੇ ਉਹਦਾ ਸ਼ਬਦ ਸੁਣਾਇਆ, ਉਹਨੇ ਆਪਣੀਆਂ ਗੱਲਾਂ ਨਹੀਂ ਸੁਣਾਈਆਂ, ਅਸੀਂ ਆਪਣੀਆਂ ਗੱਲਾਂ ਸਾਨੂੰ ਲਾ ਪੈਂਦੀਆਂ। ਉਹਦੀਆਂ ਸੁਣਾਉਂਦਾ ਵੀ ਉਹ ਤਾਂ ਹਰ ਥਾਂ ਹੀ ਹੈਗਾ, ਉਹਨੇ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂ। ਨਾਨਕ ਕਾਮਨ ਸਾਹਿਬ ਫਿਰ ਭਾਵੈ ਸ਼ਬਦ ਰਹੇ ਹਦੂਰੇ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਹੇ ਕੁਆਰੀ ਇਹ ਧਰਮ ਤੂੰ ਹੀਣੀ ਹੈ, ਜੇ ਤੂੰ ਸ਼ਬਦ ਨਾ ਲੱਗੇ ਤੈਨੂੰ ਪਰਮੇਸ਼ਰ ਵਾਹਿਗੁਰੂ ਤੋਂ ਪਾ ਜਾਏਗੀ ਫਿਰ ਤੂੰ ਉਹਦੇ ਬਹੁਤ ਨੇੜੇ ਰਹੇਗੀ। ਸੁਹਾਗਣੀ ਜਾਏ ਪੁੱਛੋ ਮੋਈਏ ਜਿਨ੍ਹੇ ਵਿੱਚੋਂ ਆਪ ਆਇਆ, ਜਿਨ੍ਹਾਂ ਨੇ ਸਖੀਆਂ ਨੇ ਮਾਣਿਆ, ਜਿਨੀ ਸਖੀ ਸੌ ਰਾਵਿਆ ਸੇ ਅੰਬੀ ਸ਼ਾਵੜੀ ਕਹਿਜੀਓ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਪਾਇਆ ਹੈ ਉਹ ਤੈਨੂੰ ਇਸ ਦੁਨੀਆਂ ਚੋਂ ਮਿਸਾਲ ਦੱਸ ਕੇ ਉਹਦਾ ਕੋਈ ਨਾ ਕੋਈ ਦੱਸ ਦੇਣਗੇ, ਤੈਨੂੰ ਗਿਆਨ ਦੇ ਦੇਣਗੇ। ਪਰ ਉਹਨਾਂ ਨੇ ਆਪ ਗਵਾਇਆ ਕਿ ਮੇਰਾ ਕੁਛ ਨਹੀਂ, ਉਹ ਕਹਿੰਦੇ ਸਭ ਕੁਛ ਉਹੀ ਹੈ। ਪਿਰਕਾ ਹੁਕਮ ਨਾ ਪਾਇਓ ਮੂਈਏ ਜਿਨੀ ਵਿੱਚੋਂ ਆਪ ਨਾ ਗਵਾਇਆ। ਉਸ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਨਹੀਂ ਪਾਇਆ, ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਉਹਨਾਂ ਨੂੰ ਉਹਦਾ ਮਹਿਲ ਵੀ ਨਹੀਂ ਮਿਲਣਾ, ਜਿਨ੍ਹਾਂ ਨੇ ਆਪਾ ਨਹੀਂ ਗਵਾਇਆ। ਬਾਬਾ ਬੰਦਾ ਸਿੰਘ ਬਹਾਦਰ ਸਿੰਘ ਨੂੰ ਵੀ ਜਦੋਂ ਆਖੇ ਨੇ ਮਹਾਰਾਜ ਮੈਨੂੰ ਸਿੱਖ ਬਣਾ ਲਓ, ਤੇ ਜੋ ਸਾਡੇ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਆਖਿਆ ਸੀ, ਭਾਈ ਤੂੰ ਤੇ ਆਪਣੀ ਕੁੱਲ ਬਣਾ ਕੇ ਬੈਠਾ ਹੋਇਆ, ਨਿੱਜ ਕੁੱਲ ਖੋਵੈ ਗੁਰ ਕੁੱਲ ਹੋਵੈ। ਆਪਣੀ ਕੁੱਲ ਗਵਾਉਣੀ ਪੈਂਦੀ ਹੈ, ਗੁਰੂ ਦੀ ਕੁੱਲ ਵਿੱਚ ਆਉਣਾ ਪੈਂਦਾ। ਸਤਿਗੁਰੂ ਸਿੱਖ ਬਣਨਾ ਹੈ, ਸਿੱਖ ਬਣਨ ਸੋ ਕਠਨ ਸੋ ਕਰਮ, ਸਿੱਖ ਹੋਏ ਤਜੇ ਸਭ ਭਰਮ, ਤਨ ਮਨ ਧਨ ਦੇ ਰੱਖੇ ਨਾ ਧੋਖਾ। ਗੁਰੂ ਨੂੰ ਸਭ ਕੁਛ ਸੌਂਪਣਾ ਪੈਂਦਾ, ਫਿਰ ਗੁਰੂ ਸਭ ਕੁਛ ਤੈਨੂੰ ਹੀ ਸੌਂਪ ਦਿੰਦਾ ਹੈ, ਤੇ ਜਿਸ ਨੇ ਉਸ ਨੂੰ ਸੌਂਪ ਦਿੱਤਾ ਹੈ ਉਹਨੂੰ ਵਾਹਿਗੁਰੂ ਸਭ ਕੁਛ ਬਖਸ਼ ਦਿੰਦਾ ਹੈ। ਜਿਨੀ ਆਪ ਗਵਾਇਆ ਉਹਨਾਂ ਜਿਨ੍ਹਾਂ ਨੇ ਵਿੱਚੋਂ ਆਪਣਾ ਆਪ ਗਵਾਇਆ, ਤਿੰਨੀ ਪਿਰ ਪਾਇਆ ਉਹਨਾਂ ਵਾਹਿਗੁਰੂ ਅਕਾਲ ਪੁਰਖ ਨੂੰ ਪਾ ਲਿਆ। ਹੁਣ ਜੋ ਕੁਛ ਵਾਹਿਗੁਰੂ ਦਾ ਸੀ ਉਹਨਾਂ ਦਾ ਹੋ ਗਿਆ, ਰੰਗ ਸੋ ਰਲੀਆਂ ਮਾਣੇ, ਉਹ ਫਿਰ ਇਲਾਹੀ ਰੰਗ ਵਿੱਚ ਇਲਾਹੀ ਆਨੰਦ ਮਾਣਦੇ ਆ। ਸਦਾ ਰੰਗ ਰਾਤੀ ਸਹਿਜੇ ਮਾਤੀ ਆਨੰਦ ਨਾਮ ਖਾਣੇ, ਉਹਦੇ ਪ੍ਰੇਮ ਚ ਇਲਾਹੀ ਰੰਗ ਚ ਰੱਤੀ ਹੋਈ ਜਿਹੜੀ ਹੈ ਨਾ, ਲਗਾਤਾਰ ਕੇਵਲ ਇੱਕ ਨਾਮ ਹੀ ਵਿਖਿਆਨ ਕਰਦੀ, ਨਾਮ ਹੀ ਕਾਮਣ ਵਡਭਾਗੀ ਅੰਤਰ ਲਵਲਾਗੀ। ਉਹ ਕਾਮਣ ਧਰਮ ਤੋਂ ਜਿਹੜੀ ਸਖਣੀ ਸੀ, ਜੇ ਇਸ ਰਸਤੇ ਆ ਗਈ ਤੇ ਉਹ ਵੀ ਵਡਭਾਗੀ ਹੋ ਗਈ, ਇਹਦੇ ਅੰਦਰੋਂ ਲਿਵ ਲੱਗ ਗਈ, ਹਰਕਾ ਪ੍ਰੇਮ ਸਵਾਇਆ। ਉਹਨੂੰ ਸਭ ਤੋਂ ਸ੍ਰੇਸ਼ਟ ਹੁਣ ਕੀ ਲੱਗਿਆ, ਵਾਹਿਗੁਰੂ ਨਾਲ ਪ੍ਰੇਮ ਕਰਨਾ। ਨਾਨਕ ਕਾਮਨ ਸਹਿਜੇ ਰਾਤੀ ਜਿਨ ਸੱਚ ਸਿੰਗਾਰ ਬਣਾਇਆ, ਜੇ ਉਹ ਕਾਮਨ ਉਹ ਕੁਵਾਰੀ ਉਹ ਧਰਮ ਤੂੰ ਸੱਖਣੀ ਕੁਵਾਰੀ ਜਿਹੜੀ ਸੀਗੀ ਉਹ ਸਹਿਜ ਲੱਤੀ ਗਈ, ਜਿਹਨੇ ਹੁਣ ਸ਼ਿੰਗਾਰ ਜਿਹੜਾ ਸੱਚ ਦਾ ਹੀ ਨਾ ਉਹ ਸੱਚ ਦੇ ਗਹਿਣੇ ਪਾਏ ਆ, ਉਹਨੇ ਝੂਠੇ ਗਹਿਣੇ ਨਹੀਂ ਪਾਏ। ਨਾਮ ਹੱਕ ਮਰਦਾਨੇ ਹੱਕ ਰਾ ਜੇਵਰ ਅਸਤ, ਹੁਣ ਸੱਚ ਦੇ ਗਹਿਣੇ ਕੀ ਏ, ਜਿਹੜਾ ਉਹ ਵਾਹਿਗੁਰੂ ਦਾ ਨਾਮ, ਜਿਹੜੇ ਸੱਚੇ ਬੰਦੇ ਆ ਉਹਨਾਂ ਦਾ ਗਹਿਣਾ ਉਹਦਾ ਨਾਮ ਹੁੰਦਾ, ਉਹ ਝੂਠੇ ਗਹਿਣੇ ਨਾਲ ਵੀ ਪ੍ਰੇਮ ਨਹੀਂ ਕਰਦੇ ਹੈਗੇ, ਉਹਨਾਂ ਝੂਠੇ ਗਹਿਣਿਆਂ ਦਾ ਭਾਵ ਬੜਾ ਹੀ ਹੁੰਦੀ। ਇਸੇ ਕਰਕੇ ਹੀ ਗੁਰੂ ਕਾ ਸਿੱਖ ਜਿਹੜਾ ਉਹ ਸਾਦਗੀ ਚ ਰਹਿੰਦਾ, ਉਹ ਦੁਨੀਆਂ ਦੇ ਕਰਮ ਕਾਂਡ ਜਿਹੜੇ ਸ਼ਿੰਗਾਰ ਨੇ ਉਹ ਵੀ ਨਹੀਂ ਕਰਦੇ। ਹਉਮੈ ਮਾਰ ਮੂਈਏ ਤੂੰ ਚੱਲ ਗੁਰ ਕੇ ਪਾਏ, ਆਪਣੇ ਅੰਦਰੋਂ ਉਸ ਗੁਰੂ ਕੇ ਸ਼ਬਦ ਦੇ ਨਾਲ ਹੰਕਾਰ ਨੂੰ ਖਤਮ ਕਰ, ਗੁਰੂ ਕੀ ਭਾਵਨਾ ਚੱਲ। ਹਰ ਵਾਰ ਰਾਵੇ ਸਦਾ ਮੋਈਏ ਨਿਜ ਘਰ ਵਾਸਾ ਪਾਏ, ਜੇ ਤੂੰ ਗੁਰੂ ਕੇ ਹੁਕਮ ਚ ਗੁਰੂ ਕੇ ਸ਼ਬਦ ਦੇ ਨਾਲ ਹਉਮੈ ਨੂੰ ਵਾਰਿਆ, ਤਿੰਨ ਚੀਜ਼ਾਂ ਨੇ ਵਾਰ ਦਰ ਤੇ ਕਰ,
ਹੁਣ ਤੈਨੂੰ ਵਰ ਮਿਲ ਗਿਆ ਤੇ ਫਿਰ ਘਰ ਹੀ ਮਿਲ ਗਿਆ ਤੇ ਵਰ ਤੱਕ ਪਹੁੰਚੇ ਹੀ ਤਾਂ ਜੇ ਘਰ ਤੱਕ ਆਏ ਆ ਤੇ ਘਰ ਤੱਕ ਆਏ ਤਾਂ ਦਰ ਤੇ ਆਏ ਦਰਵਾਜੇ ਤੇ ਆਏ ਆ ਹੁਣ ਤੇਰੇ ਕੋਲ ਤਿੰਨ ਨਸੀਬ ਹੋ ਗਏ ਆ ਤੇ ਹੁਣ ਤੇਰਾ ਵਾਸਾ ਉਸ ਵਾਹਿਗੁਰੂ ਦੇ ਨਾਲ ਹੋ ਗਿਆ ਨਿਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਹੁਣ ਜਿਹਨੇ ਉਸ ਘਰ ਵਿੱਚ ਵਾਸਾ ਪਾਇਆ ਜਿਹਨੂੰ ਭਗਤ ਵਾਹੇ ਬੇਗਮਪੁਰਾ ਸ਼ਹਿਰ ਕੋ ਨਾਉ ਉਹਨੇ ਆਵਾਜ਼ ਕੀ ਦਿੱਤੀ ਏ ਇਲਾਹੀ ਸ਼ਬਦ ਦੀ ਉਹ ਸਦਾ ਸੁਹਾਗਣ ਉਹਨੂੰ ਕਦੇ ਰੰਡੀ ਹੋ ਕੇ ਬੈਠਣਾ ਨਹੀਂ ਪੈਂਦਾ ਨਾਨਕ ਕਾਮਨ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰ ਪਾਏ ਇਹ ਕੁਆਰੀਓ ਆਪਾਂ ਕੁਆਰੇ ਹਾਂ ਸਾਰੇ ਜੇ ਆਪਾਂ ਚਾਹੁੰਦੇ ਹੀ ਰੰਗੇ ਜਾਈਏ ਫਿਰ ਸਾਨੂੰ ਉਹਦੇ ਪਾਣੇ ਵਿੱਚ ਉਹਦੇ ਨਾਲ ਭਾਵਨਾ ਰੱਖ ਕੇ ਚੱਲਣਾ ਜਿਹਨੇ ਭਾਵਨਾ ਉਹਦੇ ਨਾਲ ਰੱਖੀ ਜਿਹੜਾ ਉਹਦੇ ਹੁਕਮ ਚ ਆਇਆ ਉਹ ਉਹਦੇ ਰੰਗ ਚ ਰਤਿਆ ਗਿਆ ਉਹ ਪੰਡਿਤ ਜਿਹੜਾ ਸੀ ਨੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠਾ ਸੀ ਯਾਦ ਰੱਖਿਓ ਕਿ ਗੁਰੂ ਨਾਨਕ ਸਾਹਿਬ ਨਾਲ ਉਹਦੀ ਦੋ ਵਾਰੀ ਚਰਚਾ ਹੋਈ ਹੈ ਇੱਕ ਵਾਰੀ ਬਰਾਤ ਦੇ ਟਿਕਾਓ ਦੇ ਉੱਤੇ ਉਸ ਦਿਨ ਤੋਂ ਹੀ ਬਰਾਤ ਇੱਕੋ ਹੀ ਉਸ ਤੋਂ ਪਹਿਲਾਂ ਹਮੇਸ਼ਾ ਹੀ ਤੁਸੀਂ ਰਮਾਇਣ ਪੜ੍ਹ ਲਓ ਕੁਛ ਪੜ੍ਹ ਲਓ ਤੁਹਾਨੂੰ ਮਿਲੇਗਾ ਕਿ ਹਰ ਬਰਾਤ ਤਿੰਨ ਹਿੱਸਿਆਂ ਚ ਵੰਡੀ ਜਾਂਦੀ ਸੀ ਦੂਜੀ ਚਰਚਾ ਗੁਰੂ ਨਾਨਕ ਸਾਹਿਬ ਦੇ ਆਨੰਦ ਕਾਰਜਾਂ ਤੇ ਹੋਈ ਸੀ ਤੇ ਉਹ ਪੰਡਿਤ ਵੀ ਮੁੜ ਕੇ ਰੰਗ ਵਿੱਚ ਰਤਿਆ ਗਿਆ ਜਿਹੜਾ ਆਪਣੇ ਆਪ ਨੂੰ ਧਰਮੀ ਪਹਿਲਾਂ ਕਹਿੰਦਾ ਸੀ ਧਰਮੀ ਨਹੀਂ ਹੈ ਸਾਈ ਤੇ ਜਦੋਂ ਉਹ ਧਰਮੀ ਹੋ ਗਿਆ ਸੀ ਉਦੋਂ ਕਹਿੰਦਾ ਸੀ ਹੁਣ ਮੈਂ ਕੁਛ ਵੀ ਨਹੀਂ ਹਾਂ ਹੁਣ ਸਭ ਕੁਛ ਤੂੰ ਹੀ ਹੈ ਜਿਹੜਾ ਰੰਗਿਆ ਮੈਂ ਤੂੰ ਹੀ ਹੈ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲਦੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਸੰਖੇਪ ਵਿੱਚ ਇਲਾਹੀ ਫਰਮਾਨ ਦੀ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰੀਆਂ ਸਭ ਦੋ ਤਗਾਵੋ ਹਰੀ ਕੇਰਾ

ਵਸਿਆ ਕਹੈ ਨਾਨਕ ਸੱਚੇ ਸਾਹਿਬ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਕਰ ਸਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹੈ ਨਾਨਕ ਸੁਣੋ ਸੰਤੋ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤਕਾਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਪੰਚ ਦੂਤ ਤੁਦ ਵਾਸ ਕੀਤੇ ਤੁਰ ਕਰਮ ਪਾਇਆ ਤੁਦ ਜਿਨ ਕੋ ਕਹੈ ਨਾਨਕ ਤਹ ਸੁਖ ਹੋਵਾ ਆਨੰਦ ਸੁਣੋ ਵਡ ਭਾਗੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜੁਨ ਹਰ ਗੋਬਿੰਦਨਾ ਸਿਮਰੋਂ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਤਿਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਟ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੱਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸ ਸਿੰਘ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵਾ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਿਸ਼ਿਆ ਰਿਆਇਤ ਦੇਗ ਤੇ ਫਤਿਹ ਬ੍ਰਿਤ ਕੀ ਪੈਜ ਪਾਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨਿਯਮ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜਿਉ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ। ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ। ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ। ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ

ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ, ਜਾਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਹੋਰ ਪਿਟਾਵਾ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦਿਗ ਹਾਜ਼ਰੇ ਦਰ ਪ੍ਰਵਾਨ ਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਪਾਰ ਹੋਏ ਸਭ ਲੈਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ।

0: ਸ੍ਰੀ ਵਾਹਿਗੁਰੂ ਸਾਹਿਬ ਜੀ ਅਮਾਇ ਦ੍ਰਿਸ਼ਟ ਸੁਭ ਕਰੈ ਹਰੈ ਅਭ ਪਾਪ ਸਫਲ ਮਲ ਕਾਮ ਕ੍ਰੋਧ ਅਰ ਲੋਭ ਮੋਹ
1: ਵਸ ਕਰੈ ਸਭੈ ਬਲ
0: ਸਦਾ ਸੁਖ ਮਨ ਵਸੈ
1: ਦੁਖ ਸੰਸਾਰੈ ਖੋਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ। ਸ਼ੰਤ ਇੱਕੋਂਕਾਰ ਸਤਿਗੁਰ ਪ੍ਰਸਾਦ। ਆਪਣੇ ਪਿਰਕੈ ਰੰਗ ਰੱਤੀ ਮੂਈਏ, ਸੁਭ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਸ਼ਰਮਤ ਹੋਈ ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਅਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਮਾਣਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਾਲੇ ਇਸ ਅਸਥਾਨ ਤੇ ਪਹੁੰਚੇ ਨੇ। ਉਹਨਾਂ ਦੀ ਰਸਨਾ ਤੋਂ ਤੁਸੀਂ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਨਾਮ ਬਣਨ ਜੁੜੇ ਰਹੀਏ ਜੀ। ਬੇਨਤੀ ਹੈ, ਗੁਰੂ ਘਰ ਦੀਆਂ ਜੋ ਦੋ ਬਿਲਡਿੰਗਾਂ ਬਣ ਰਹੀਆਂ ਨੇ, ਨੌਰਥ ਹਾਲ ਸਾਊਥ ਹਾਲ, ਉਸ ਵਾਸਤੇ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ। ਤੁਸੀਂ ਬੜੀ ਵੱਧ ਚੜ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰੂ ਘਰ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਖਾਲਸਾ ਸਕੂਲ ਦੀ ਬੱਚਿਆਂ ਦੀ ਐਡਮਿਸ਼ਨ ਓਪਨ ਹੋ ਚੁੱਕੀ ਹੈ, ਤੁਸੀਂ ਆਨਲਾਈਨ ਜਾ ਕੇ ਬੱਚਿਆਂ ਦੀ ਐਡਮਿਸ਼ਨ ਕਰਾ ਸਕਦੇ ਹੋ, ਜ਼ਰੂਰ ਕਰਾਓ ਜੀ। ਉਸ ਤੋਂ ਬਾਅਦ ਬੇਨਤੀ ਹੈ, ਸਪਤੰਬਰ 11, 12, 13 ਨੂੰ ਹਰ ਸਾਲ 31 ਰਾਗ ਦਰਬਾਰ ਕੀਰਤਨ ਸਮਾਗਮ ਗੁਰੂ ਘਰ ਦੇ ਵਿੱਚ ਪ੍ਰਬੰਧਕ ਵੀਰਾਂ ਵੱਲੋਂ ਕਰਾਏ ਜਾਂਦੇ ਨੇ। ਇਸ ਸਾਲ ਵੀ ਬੜਾ ਸੋਹਣਾ ਪ੍ਰੋਗਰਾਮ ਲਿਖਿਆ ਗਿਆ, 11, 12, 13 ਤਿੰਨ ਦਿਨ 31 ਰਾਗ ਦਰਬਾਰ ਕੀਰਤਨ ਹੋਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 12 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। 13 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦਿਵਸ ਮਨਾਇਆ ਜਾਏਗਾ। 14 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਮਨਾਇਆ ਜਾਏਗਾ। 18 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦਾ ਇਹ ਸਮਾਗਮ ਹਰ ਸਾਲ ਮਨਾਇਆ ਜਾਂਦਾ, ਉਹ ਵੀ ਮਨਾਇਆ ਜਾਏਗਾ ਜੀ। 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਆ ਰਿਹਾ। 25 ਸਪਤੰਬਰ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 30 ਸਪਤੰਬਰ ਨੂੰ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ, ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਆਪ ਜੀ ਸਹਿਜ ਪਾਠ ਸਭਾ ਦੇ ਭਲੇ ਵਾਸਤੇ ਚੱਲ ਰਹੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨੇ ਅਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1072 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਜੀ। 1072 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਪਾਣੀ ਪੁਰਜ ਰਹੀ ਰੰਗ ਰਸ ਮਾਣੀ ਕਿਰਤ ਸੰਜੋਗੀ ਭਏ ਇਕੱਤਰਾ ਕਰਤੇ ਭੋਗ ਬਿਲਾਸਾ ਹੇ ਜੋ ਪਿਰ ਕਰੈ ਸੋ ਧਨ ਤਤ ਮਾਨੈ ਪਿਰ ਧਨਹਿ ਸਿਗਾਰ ਰੱਖੈ ਸੰਗਾਨੈ ਮਿਲ ਇਕੱਤਰ ਵਸਹਿ ਦਿਨ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ਧਨ ਮਾਗੈ ਪ੍ਰਿਉ ਬਹੁ ਵਿਧ ਧਾਵੈ ਜੋ ਪਾਵੈ ਸੋ ਆਣ ਦਿਖਾਵੈ ਏਕ ਵਸਤ ਕੋ ਪਹੁੰਚ ਨਾ ਸਕੈ ਧਨ ਰਹਿਤੀ ਭੂਖ।

ਜਾਂਦਾ ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ ਜਾ ਸੱਦੇ ਤਾਂ ਊਠ ਸਿਧਾਸਾ ਹੈ ਜੋ ਪ੍ਰਭ ਬਚਨ ਕਹੈ ਜੋ ਪ੍ਰਭ ਬਚਨ ਕਹੇ ਧਨ ਸਾਚੇ ਧਨ ਕਛੂ ਨਾ ਸਮਝੈ ਚੰਚਲ ਕਾਚੇ ਬਹੁਰ ਬਹੁਰ ਫਿਰ ਹੀ ਸੰਗ ਮਾਗੈ ਉਹ ਬਾਤ ਜਾਣੈ ਕਰ ਹਾਸਾ ਹੈ ਆਈ ਆਗਿਆ ਪ੍ਰਭੁ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਠ ਸਿਧਾਇਓ ਛੂਟਰ ਮਾਟੀ ਦੇਖ ਨਾਨਕ

ਘਟ ਘਟ ਪੂਰਨ ਸਿਰ ਸਿਰਹਿ ਨਵੇਰਾ ਸਿਰ ਸਾਹ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੇ ਹਰਖਵੰਤ ਆਨੰਤ ਦਇਆਲਾ ਪ੍ਰਗਟ ਰਹਿਓ ਪ੍ਰਭ ਸਰਬ ਪੂਜ।

ਸਾਚਾ ਤਖਤ ਸੱਚੀ ਪਾਤਸ਼ਾਹੀ, ਸੱਚ ਖਜ਼ੀਨਾ ਸਾਚਾ ਸਾਹੀ, ਆਪੇ ਸੱਚ ਧਰਿਓ ਸਭ ਸਾਚਾ, ਸੱਚੇ ਸੱਚ ਪ੍ਰਤੀ ਜਾਹੇ, ਸੱਚ ਕਪਾਵਸ ਸੱਚੇ ਕੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ, ਸੱਚੇ

ਇੱਕ ਉਪਾਈ ਵੱਡ ਦਰਬਾਰੀ, ਇੱਕ ਉਦਾਸੀ ਇੱਕ ਘਰ ਬਾਰੀ, ਇੱਕ ਭੁੱਖੇ ਇੱਕ ਤ੍ਰਿਪਤ ਅਗਾਏ, ਸਭ ਸਹਿ ਤੇਰਾ ਪਾਰਣਾ, ਆਪੇ ਸਤ ਸਤ ਸਤ ਸਾਚਾ, ਓਤ ਪੋਤ ਭਗਤਨ ਸੰਗਰਾਚਾ, ਆਪੇ ਗੁਪਤ ਆਪੇ ਹੈ ਪ੍ਰਗਟ, ਆਪਣਾ ਆਪ ਪਸਾਰਣਾ, ਸਦਾ ਸਦਾ ਸਦ ਹੋ ਬਣਹਾਰਾ, ਊਚਾ ਅਗਮ ਥਾਹੂ ਅਪਾਰਾ, ਊਣੇ ਭਰੇ ਭਰੇ ਭਰ ਊਣੇ, ਇਹ ਚਲਤ ਸੁਆਮੀ ਕੇ ਕਾਰਣਾ, ਮੁਖ ਸਾ ਲਾਹੀ ਸੱਚੇ ਸਾਹਾ, ਨੈਣੀ ਪੇਖਾ ਅਗਮ ਅਥਾਹਾ, ਕਰਣੀ ਸੁਣ ਸੁਣ ਮਨ ਤਨ ਹਰਿਆ, ਮੇਰੇ ਸਾਹਿਬ ਸਗਲ ਉਧਾਰਣਾ, ਕਰ ਕਰ ਵੇਖੈ ਕੀਤਾ ਆਪਣਾ, ਜੀ ਜੰਤ ਸੋਈ ਹੈ ਜਪਣਾ, ਆਪਣੀ ਕੁਦਰਤ ਆਪੇ ਜਾਣੈ, ਨਦਰੀ ਨਦਰ ਨਿਹਾਲਣਾ, ਸੰਤ ਸਭਾ ਜਹ ਬੈਸੈ ਪ੍ਰਭ ਪਾਸੇ, ਆਨੰਦ ਮੰਗਲ ਹਰ ਚਲਤ ਤੁਮਾਸੀ, ਗੁਣ ਗਾਵੈ ਅਨਹਦ ਧੁਨ ਬਾਣੀ, ਤਹਿ ਨਾਨਕ ਦਾਸ ਚਿਤਾਰਣਾ, ਆਵਣ ਜਾਣਾ ਸਭ ਚਲਤ ਤੁਮਾਰਾ, ਕਰ ਕਰ ਦੇਖੈ ਖੇਲ ਅਪਾਰਾ, ਆਪ ਉਪਾਏ ਉਪਾਵਨ ਹਾਰਾ, ਆਪਣਾ ਕੀਆ ਪਾਲਣਾ, ਸੁਣ ਸੁਣ ਜੀਵਾ ਸੋਏ ਤੁਮਾਰੀ, ਸਦਾ ਸਦਾ ਜਾਈ ਬਲਿਹਾਰੀ, ਦੋਏ ਕਰ ਜੋੜ ਸਿਮਰੋ ਦਿਨ ਰਾਤੀ, ਮੇਰੇ ਸਵਾਮੀ ਅਗਮ ਅਪਾਰਣਾ, ਤੁਧ ਬਿਨ ਦੂਜੇ ਕਿਸ ਸਾ ਲਾਹੀ, ਏਕੋ ਏਕ ਜਪੀ ਮਨ ਮਾਹੀ, ਹੁਕਮ ਬੂਝ ਜਨ ਭਏ ਨਿਹਾਲਾ, ਇਹ ਭਗਤਾ ਕੀ ਘਾਲਣਾ, ਗੁਰ ਉਪਦੇਸ਼ ਜਪੀਐ ਮਨ ਸਾਚਾ, ਗੁਰ ਉਪਦੇਸ਼ ਰਾਮ ਰੰਗ ਰਾਚਾ, ਗੁਰ ਉਪਦੇਸ਼ ਟੁੱਟੈ ਸਭ ਬੰਧਨ, ਇਹ ਭਰਮ ਮੋਹ ਪਰ ਜਾਲਣਾ, ਜਹ ਰਾਖੈ ਸੋਈ ਸੁਖ ਥਾਨਾ, ਸਹਿਜੇ ਹੋਏ ਸੋਈ ਭਲ ਮਾਨਾ, ਬਿਨਸੇ ਬੈਰ ਨਾਹੀ ਕੋ ਬੈਰੀ, ਸਭ ਏਕੋ ਹੈ ਭਾਲਣਾ, ਡਰ ਚੁੱਕੇ ਬਿਨਸੇ ਅੰਧਿਆਰੇ, ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ, ਆਪ ਛੋੜ ਪਏ ਸਰਣਾਈ, ਜਿਸ ਕਾ ਸਾਥ ਤਿਸ ਘਾਲਣਾ, ਐਸਾ ਕੋਵਿਡ ਭਾਗੀ ਆਇਆ, ਆਠ ਪੈਰ ਜਿਸ ਖਸਮ ਤੇ ਆਇਆ, ਤਿਸ ਜਨ ਕੈ ਸੰਗ ਕਰੈ ਸਭ ਕੋਈ, ਸੋ ਪਰਵਾਰ ਸਧਾਰਨਾ, ਇਹ ਬਖਸੀਸ ਖਸਮ ਤੇ ਪਾਵਾ, ਆਠ ਪੈਰ ਕਰ ਜੋੜ ਤੇ ਆਵਾ, ਨਾਮ ਜਪੀ ਨਾਮ ਸਹਿਜ ਸਮਾਵਾ, ਨਾਮ ਨਾਨਕ ਮਿਲੈ ਉਚਾਰਨਾ, ਮਾਰੂ ਮਹੱਲਾ ਪੰਜਵਾਂ, ਸੂਰਤ ਦੇਖ ਨਾ ਭੂਲ ਗਵਾਰਾ, ਮਿਥਨ ਮੁਹਾਰਾ ਝੂਠ ਪਸਾਰਾ, ਜਗ ਮੈਂ ਕੋਈ ਰਹਿ ਨਾ ਪਾਏ, ਨਿਹਚਲ ਏਕ ਨਾਰਾਇਣਾ, ਗੁਰਪੂਰੇ ਕੀ ਪਉ ਸਰਣਾਈ, ਬੋਹ ਸੋਗ ਸਭ ਭਰਮ ਮਿਟਾਈ, ਏਕੋ ਮੰਤਰ ਦ੍ਰਿੜਾਏ ਔਖਦ, ਸੱਚ ਨਾਮ ਰਿਦ ਗਾਇਣਾ, ਜਿਸ ਨਾਮੈ ਕਉ ਤਰਸੈ ਬਹੁ ਦੇਵਾ, ਸਗਲ ਭਗਤ ਜਾ ਕੀ

ਧਾਰਾ ਕੋਈ ਨਾ ਸੂਝੈ, ਤ੍ਰਿਭਵਨ ਧਾਵੈ ਤਾਂ ਕਿਛੂ ਨਾ ਸੁਭੂਝੈ, ਸਤਿਗੁਰ ਸਾਹੂ ਭੰਡਾਰ ਨਾਮ ਜਿਸ, ਇਹੋ ਰਤਨ ਤਿਸੈ ਤੇ ਪਾਏ ਨਾ, ਜਾ ਕੀ ਧੂਰ ਕਰੇ ਪੁਨੀਤਾ, ਸੋਰ ਨਰ ਦੇਵ ਨ ਪਾਵਹਿ ਮੀਤਾ, ਸਤਿਪੁਰਖ ਸਤਿਗੁਰ ਪਰਮੇਸ਼ਰ, ਇਸ ਭੇਟਤ ਪਾਰ ਪਰਾਇਣਾ, ਪਾਰ ਜਾਤ ਲੋੜੈ ਮਨ ਪਿਆਰੇ, ਕਾਮ ਧੇਨ ਸੋਹੀ ਦਰਬਾਰੇ, ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ, ਨਾਮ ਕਮਾਏ ਰਸਾਇਣਾ, ਗੁਰ ਕੈ ਸ਼ਬਦ ਮਰਹਿ ਪੰਚ ਧਾਤੂ, ਭੈ ਪਾਰ ਬ੍ਰਹਮ ਹੋਵੈ ਨਿਰਮਲਾ ਤੂ, ਪਾਰਸ ਜਬ ਭੇਟੈ ਗੁਰ ਪੂਰਾ, ਤਾਂ ਪਾਰਸ ਪਰਸ ਦਿਖਾਏਣਾ, ਕਈ ਬੈਕੁੰਠ ਨਾਹੀ ਲਵੈ ਲਾਗੇ, ਮੁਕਤ ਬਪੜੀ ਭੀ

ਗੁਰਪ੍ਰਸਾਦ ਤੂੰ ਸਾਹਿਬ ਹਉ ਸੇਵਕ ਕੀਤਾ, ਜੀਉ ਪਿੰਡ ਸਭ ਤੇਰਾ ਦਿੱਤਾ, ਕਰਨ ਕਰਾਵਨ ਸਭ ਤੂੰ ਹੈ ਹੈ ਨਾਹੀ ਕਿਛ ਅਸਾੜਾ, ਤੁਮਹਿ ਪਠਾਈ ਤਾ ਜਗ ਮਹਿ ਆਏ, ਜੋ ਤੁਧ ਭਾਣਾ ਸੇ ਕਰਮ ਕਮਾਏ, ਤੁਝ ਤੇ ਬਾਹਰ ਕਿਛੂ ਨਾ ਹੁਆ, ਤਾ ਭੀ ਨਾਹੀ ਕਿਛ ਕਾੜਾ, ਊਹਾ ਹੁਕਮ ਤੁਮਾਰਾ ਸੁਣੀਐ, ਈਹਾ ਹਰ ਜਸ ਤੇਰਾ ਭਣੀਐ, ਆਪੇ ਲੇਖ ਅਲਿਖ ਹੈ ਆਪੇ, ਤੁਮ ਸਿਉ ਨਾਹੀ ਕਿਛ ਝਾੜਾ, ਤੂੰ ਪਿਤਾ ਸਭ ਬਾਰਿਕ ਥਾਰੇ, ਜਿਉਂ ਖੇਲਾ ਵਹਿ ਤਿਉਂ ਖੇਲਣ ਹਾਰੇ, ਉੱਜੜ ਮਾਰਕ ਸਭ ਤੁਮ ਹੀ ਕੀਨਾ, ਚਲੈ ਨਾਹੀ ਕੋ ਵੇ ਪਾੜਾ, ਇੱਕ ਬੈਸਾਏ ਰੱਖੇ ਗ੍ਰਹਿ ਅੰਤਰ, ਇੱਕ ਪਠਾਏ ਦੇਸ ਦਿਸੰਤਰ, ਇੱਕ ਹੀ ਕਉ ਘਾਸ ਇੱਕ ਹੀ ਕਉ ਰਾਜਾ, ਇਨ ਮਹਿ ਕਹੀਐ ਕਿਆ ਕੂੜਾ, ਕਵਨ ਸੁਮੁਕਤੀ ਕਵਨ ਸੁਨਰਕਾ, ਕਵਨ ਸਹਿ ਸਾਰੀ ਕਵਨ ਸੁਭੁਗਤਾ, ਕਵਨ ਸੁਦਾਨਾ ਕਵਨ ਸੁਹੋਛਾ, ਕਵਨ ਸੁਸੁਰਤਾ ਕਵਨ ਜੜਾ, ਹੁਕਮੇ ਮੁਕਤੀ ਹੁਕਮੇ ਨਰਕਾ, ਹੁਕਮ ਸਹਿ ਸਾਰੀ ਹੁਕਮੇ ਭਗਤਾ, ਹੁਕਮੇ ਹੋਛਾ ਹੁਕਮੇ ਦਾਨਾ, ਦੂਜਾ ਨਾਹੀ ਅਵਰ ਧੜਾ, ਸਾਗਰ ਕੀਨਾ ਅਤ ਤੁਮ ਭਾਰਾ, ਇੱਕ ਖੜੇ ਰਸਾਤਲ ਕਰ ਮਨ ਮੁਖ ਗਾਵਾਰਾ, ਇੱਕ ਨਾ ਪਾਰ ਲੰਘਾਵਹਿ ਆਪੇ, ਸਤਿਗੁਰ ਜਿਨਕਾ ਸੱਚ ਬੇੜਾ, ਕੌਤਕ ਕਾਲ ਇਹੋ ਹੁਕਮ ਪਠਾਇਆ, ਜੀ ਜੰਤ ਉਪਾਏ ਸਮਾਇਆ, ਵੇਖੈ ਵਿਗਸੈ ਸਭ ਰੰਗ ਮਾਣੇ, ਰਚਨ ਕੀਨਾ ਇੱਕ ਅਖਾੜਾ, ਵੱਡਾ ਸਾਹਿਬ ਵੱਡੀ ਨਾਈ, ਵੱਡਦਾ ਤਾਰ ਵੱਡੀ ਜਿਸ ਜਾਈ, ਅਗਮ ਅਗੋਚਰ ਬੇਅੰਤ ਅਤੋਲਾ, ਹੈ ਨਾਹੀ ਕਿਛ ਆਹਾੜਾ, ਅਗਮ ਅਗੋਚਰ ਬੇਅੰਤ ਅਤੋਲਾ, ਹੈ ਨਾਹੀ ਕਿਛ ਆਹਾੜਾ, ਕੀਮਤ ਕੋਏ ਨ ਜਾਣੈ ਦੂਜਾ, ਆਪੇ ਆਪ ਨਿਰੰਜਨ ਪੂਜਾ, ਆਪ ਸੁਗਿਆਨੀ ਆਪ ਧਿਆਨੀ, ਆਪ ਸਤਵੰਤਾ ਅਤ ਗਾੜਾ, ਕੇਤੜਿਆ ਦਿਨ ਗੁਪਤ ਕਹਾਇਆ, ਕੇਤੜਿਆ ਦਿਨ ਸੁੰਨ ਸਮਾਇਆ, ਕੇਤੜਿਆ ਦਿਨ ਧੁੰਦੂ ਕਾਰਾ, ਆਪੇ ਕਰਤਾ ਪ੍ਰਗਟੜਾ, ਆਪੇ ਸ਼ਕਤੀ ਸਬਲ ਕਹਾਇਆ, ਆਪੇ ਸੂਰਾ ਅਮਰ ਚਲਾਇਆ, ਆਪੇ ਸਿਵਰਤਾ ਇਨ ਅੰਤਰ, ਆਪੇ ਸੀਤਲ ਠਾਰ ਗੜਾ, ਜਿਸੈ ਨਿਵਾਜੇ ਗੁਰਮੁਖ ਸਾਜੇ, ਨਾਮ ਵਸੈ ਤਿਨ ਅਨਹਦ ਵਾਜੇ, ਤਿਸ ਹੀ ਸੁਖ ਤਿਸ ਹੀ ਠਕੁਰਾਈ, ਤਿਸੈ ਨ ਆਵੈ ਜਮ ਨੇੜਾ, ਕੀਮਤ ਕਾਗਤ ਕਹੀ ਨਾ ਜਾਈ, ਕਹੋ ਨਾਨਕ ਬੇਅੰਤ ਗੁਸਾਈ, ਆਦ ਮਦ ਅੰਤ ਪ੍ਰਭ ਸੋਈ, ਹਾਥ ਤਿਸੈ ਕੈ ਨਬੇੜਾ, ਤਿਸੈ ਸਰੀਕ ਨਾਹੀ ਰੇ ਕੋਈ, ਕਿਸੀ ਬੁਤੈ ਜਵਾਬ ਨ ਹੋਈ, ਨਾਨਕ ਕਾ ਪ੍ਰਭ ਆਪੇ ਆਪੇ, ਕਰ ਕਰ ਵੇਖੈ ਚੋਜ ਖੜਾ, ਮਾਰੂ ਮਹੱਲਾ ਪੰਜਵਾਂ, ਅਚੁੱਤ ਪਾਰ ਬ੍ਰਹਮ ਪਰਮੇਸ਼ਵਰ ਅੰਤਰ ਜਾਮੀ, ਮਧੂਸੂਦਨ ਦਾ ਮੋਦਰ ਸਵਾਮੀ, ਰਿਖੀਕੇਸ ਗੋਵਰਧਨ ਧਾਰੀ, ਮੁਰਲੀ ਮਨੋਹਰ ਹਰ ਰੰਗਾ, ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਜਗਦੀਸ਼ਰ ਹਰ ਜੀਉ ਅਸੁਰ ਸੰਘਾਰੇ, ਜਗ ਜੀਵਨ ਅਵਨਾਸ਼ੀ ਠਾਕੁਰ, ਘਟ ਘਟ ਵਾਸੀ ਹੈ ਸੰਗਾ, ਧਰਨੀ ਧਰ ਈਸ ਨਰਸਿੰਘ ਨਾਰਾਇਣ, ਦਾੜਾ ਅਗਰੇ ਪ੍ਰਥਮ ਧਰਾਇਣ, ਬਾਵਣ ਰੂਪ ਕਿਰਿਆ ਤੁਧ ਕਰਤੇ, ਸਭ ਹੀ ਸੇਤੀ ਹੈ ਚੰਗਾ, ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਬਨਵਾਲੀ ਚੱਕਰ ਪਾਣ ਦਰਸ ਅਨੁਪਿਆ, ਸਹਿਸ ਨੇਤਰ ਮੂਰਤ ਹੈ ਸਹਿਸਾ, ਇੱਕ ਦਾਤਾ ਸਭ ਹੈ ਮੰਗਾ, ਭਗਤ ਵਚਲ ਅਨਾਥ ਹੈ ਨਾਥੇ, ਗੋਪੀ ਨਾਥ ਸਗਲ ਹੈ ਸਾਥੇ, ਵਾਸੁਦੇਵ ਨਿਰੰਜਨ ਦਾਤੇ, ਵਰਨ ਨਾ ਸਾਕੂ ਗੁਣ ਅੰਗਾ, ਮੁਕੰਦ ਮਨੋਹਰ ਲਖਮੀ ਨਾਰਾਇਣ, ਦ੍ਰੋਪਦੀ ਲੱਜਾ ਨਿਵਾਰ ਉਦਾਹਰਣ, ਕਮਲਾ ਕੰਤ ਕਲਹਿ ਕਮਲਾ ਕੰਤ ਕਰਹਿ ਕੰਤੂਹਲ, ਅਣਦ ਬਿਨੋਦੀ ਨਿਹ ਸੰਗਾ,
अमोघ दर्शन आजूनी संभव, अकाल मूरत जिस कदे नाही खाओ, अविनाशी अभिगत अगोचर, सब किच तुझ ही है लगा, श्री रंग बैकुंठ के वासी, मच्छ कच्छ पूरम आग्या अवतरासी, केशव चलत करह निराले, कीता लोड़ है सो होएगा, निराहार निर्वैर समाया, तार खेल चतुर्भुज कहाया, सावल सुंदर रूप बनावह, बेन सुनत मन बेन सुनत सब मोहैगा, बनमाला बेभूखन कमल नैन, सुंदर कुंडल मुकट बैन, शंख चक्र गदा है तारी, महासारथी सतसंगा, पीत पितंबर त्रिभवन धनी, जगन्नाथ गोपाल मुख पणी, सारंग धर भगवान बीठुला, सारंग धर भगवान बीठुला, मैं गणत न आवै सरबंगा, ने कंटक ने केवल कही है, तनंजय जल थल है महिय, मृत लोक पयाल समीपत, अस्थिर थान जिस है अपगा, पतत पावन दुख पै भंजन, अहंकार निवारण है भव खंडन, भक्ति तोखित दीन कृपाला, गुणे न कित ही है गुण ही, गुणे न कित ही है पिगा, अहंकार निवारण है भव खंडन, भक्ति तोखित दीन कृपाला, गुणे न कित ही है पिगा, निरंकार अचल अडोलो, ज्योत स्वरूपी सब जग मौलो, सो मिले जिस आप मिलाए, आपु कोई ना पावेगा, आपे गोपी आपे काना, आपे गऊ चरावे बाना, आप उपावे आप खपावे, तुद लेप नहीं एक तिल रंगा, एक जी गुण कवन बखाने, सहस फनी सेखंत न जाने, नवतन नाम जपै दिन राती, एक गुण नाही प्रभ कह संगा, ओट गही जगत

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੱਜ ਦੇ ਸ੍ਰੀ ਸਹਿਜ ਪਾਠ ਗੁਰੂ ਕਿਰਪਾ ਸਦਕਾ ਆਪ ਸਮੂਹ ਸੰਗਤ ਨੇ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਸਰਵਣ ਕੀਤੇ ਹਨ, ਨਾਲ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ। ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਥੇ ਖੱਪ ਪੈਂਦੇ ਸਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਸਾ ਇੱਥੇ ਅੰਗੂਠ ਦੂਰ ਕਰਦਾ ਇਹ ਭੇਦਾ ਸਹੀ ਦਾ ਮੰਦ ਖਲਾਸੀ ਭਾਣਾ ਹੋਰ ਆਸਣ ਚੱਕ।

ਕਰਨ ਮੁਣ ਕੇਤੇ ਕਿਤੇ ਰੱਖਣ ਤੂੰ ਹੁੰਦ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਕਿਤੀਆਂ ਸੁੱਤੀ ਨਾਨਕ ਅੰਗ

स्वस्थ आस्ताणी ब्रह्मा सत्स्वान्तरम्।

ਨਾਨਕ ਵੱਡਾ ਆਖੀਆਂ ਆਪੇ ਜਾਣਿਆ ਇਹ ਸਾਲਾ ਦੀ ਸਲਾਹ ਹੈ ਨਦੀਆਂ ਤੇ ਬਾਹ ਪਰ ਤੂੰ ਨਾ ਜਾਣ ਸਮੁੰਦਰ ਸਾ ਸਰਦਾ ਕੀੜੀ ਕੁੱਲ ਨਾਉਣੀ ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ

Thank you.

ਗਾਉਣ ਪੰਡਿਤ ਕਰਨ ਲਖੀਸਰ ਦੁੱਖ ਵੇਦਾ ਨਾਲੇ ਗਾਉਣ ਮਹੋਣੀਆਂ ਮਨਮੋਹਨ ਸੁਰਗਾ ਮੱਚ ਪਿਆ ਲੈ ਗਾਉਣ ਰਤਨ ਪਾਏ ਤੇ

ਤਨ ਮੁਣ ਕੇਤੇ ਕਿਤੇ ਰਤਨ ਤੁੰਦ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਕਿਤੀਆਂ ਸੁਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚੰਦ।

डांस वाले लोग गीता बुझाओ, एक बुझाओ, तीसरे वाले

संत सूर मोह मत्ता।

ਸਤਿਗੁਰ ਤੇਰੇ ਸੁਣਾਈ ਬਿਨ ਗੁਰਜੀ ਤੇ ਸਤ ਸੁਹਾਸ ਬਾਣੀ ਬ੍ਰਹਮਾ ਸਤ ਸੁਹਾਸ ਬ੍ਰਹਮ

Ой. Ой.

ਚਬਰ ਛੇਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਹਜ਼ੂਰੀ ਵਿਚ ਜੁੜ ਬੈਠੀ ਸੰਗਤ ਜੀ, ਆਓ ਗੁਰੂ ਸਾਹਿਬ ਦੀ ਦਿੱਤੀ ਹੋਈ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਨੋਜ਼ੇ ਦੀ ਸੰਗਤ ਤੇ ਸੈਨੋਜ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੇ ਸੇਵਾਦਾਰਾਂ ਨੂੰ, ਸਭ ਤੋਂ ਪਹਿਲਾਂ ਆਪ ਸਭ ਨੂੰ ਜੀ ਆਇਆਂ ਨੂੰ। ਥੋੜੇ ਹੀ ਮਿੰਟਾਂ ਵਿਚ ਅਸੀਂ ਆਨੰਦ ਕਾਰਜ ਦੀ ਰਸਮ ਸੈਰੇਮਨੀ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿਚ ਸੁਭਾਗ ਜੋੜੀ ਦੇ ਨਾਮ ਹਨ ਪ੍ਰੀਤਮ ਸਿੰਘ, ਸਪੁੱਤਰ ਸਰਦਾਰ ਜਸਵੰਤ ਸਿੰਘ ਤੇ ਬੀਬੀ ਸੰਤ ਕੌਰ, ਤੇ ਬੇਟੀ ਦਾ ਨਾਮ ਹੈ ਫੈਂਸੀ ਕੌਰ, ਸੁਪੁੱਤਰੀ ਸਰਦਾਰ ਤ੍ਰਿਲੋਚਨ ਸਿੰਘ ਤੇ ਬੀਬੀ ਕਮਲਜੀਤ ਕੌਰ। ਅੱਜ ਦੀ ਸਮਾਗਮ ਦੇ ਜਿਹੜੇ ਲਾਵਾਂ ਦਾ ਪਾਠ ਕਰਨਾ ਹੈ ਉਹ ਗਿਆਨੀ ਨਵਨੀਤ ਸਿੰਘ ਜੀ ਨੇ ਕਰਨਾ ਹੈ, ਤੇ ਜਿਹੜਾ ਕੀਰਤਨ ਕਰਨਾ ਹੈ ਉਹ ਭਾਈ ਰਛਪਾਲ ਸਿੰਘ ਜੀ ਨੇ ਕਰਨਾ ਹੈ। ਸੋ ਆਓ ਅਸੀਂ ਹੁਣ ਥੋੜੇ ਹੀ ਮਿੰਟਾਂ ਵਿਚ ਗੁਰੂ ਸਾਹਿਬ ਦੀ ਆਗਿਆ ਲੈ ਕੇ ਆਰੰਭ ਕਰੀਏ। ਕੀਤਾ ਲੋੜੀਏ ਸਕਾਮ ਸੋਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਏ। ਵਾਹਿਗੁਰੂ ਜੀ ਕਾ ਖਾਲਸਾ।

ਸੰਤ ਸ੍ਰੀ ਅਕਾਲ।

ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਰਿਵਾਰ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪਰਿਵਾਰ ਨੂੰ ਪੱਲੇ ਦੀ ਰਸਮ ਅਦਾ ਕੀਤੀ ਜਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੁਭਾਗ ਜੋੜੀ ਨੂੰ ਕਿ ਆਪ ਜੀ ਨੇ ਹੁਣ ਲਾਵਾਂ ਦਾ ਪਾਠ ਸਰਵਨ ਕਰਨਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਗ੍ਰਿਸ਼ਟ ਧਰਮ ਦੇ ਮਾਰਗ 'ਤੇ ਚੱਲਣ ਤੋਂ ਪਹਿਲਾਂ ਆਪ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਅਤੇ ਸੰਗਤ ਦੀ ਆਗਿਆ ਦੇ ਨਾਲ ਆਪਣੇ ਗ੍ਰਿਸ਼ਟ ਧਰਮ ਨੂੰ, ਗ੍ਰਿਸ਼ਟ ਮਾਰਗ ਨੂੰ ਪ੍ਰਾਰੰਭ ਕਰ ਰਹੇ ਹੋ। ਗੁਰੂ ਘਰ ਦੇ ਅਨੰਨ ਸਿੱਖ ਭਾਈ ਗੁਰਦਾਸ ਜੀ ਦਾ ਵਚਨ ਹੈ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਿਸ਼ਟ ਪ੍ਰਧਾਨ ਹੈ। ਕਿ ਜਿਵੇਂ ਗਿਆਨਾਂ ਦੇ ਵਿੱਚੋਂ ਗੁਰੂ ਦਾ ਗਿਆਨ ਸ਼ਬਦ ਗਿਆਨ, ਉੱਤਮ ਧਿਆਨ ਵਿੱਚੋਂ ਗੁਰੂ ਦਾ ਸ਼ਬਦ ਦਾ ਧਿਆਨ ਪ੍ਰਧਾਨ ਹੈ, ਉਸੇ ਤਰ੍ਹਾਂ ਜੀਵਨ ਨੂੰ ਨਿਰਵਾਹ ਕਰਨ ਵਾਸਤੇ ਸਾਰੇ ਮਾਰਗਾਂ ਤੋਂ ਉੱਤਮ ਮਾਰਗ ਜਿਹੜਾ ਹੈ ਉਹ ਗ੍ਰਿਸ਼ਟ ਦਾ ਮਾਰਗ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਗ੍ਰਿਸ਼ਟ ਮਾਰਗ 'ਤੇ ਚੱਲ ਕੇ ਸਾਡੇ ਲਈ ਪੂਰਨੇ ਪਾਏ ਹਨ। ਇਸ ਨੂੰ ਕਿਸ ਤਰ੍ਹਾਂ ਬਤੀਤ ਕਰਨਾ ਹੈ, ਗੁਰੂ ਆਗਿਆ ਵਿੱਚ ਰਹਿ ਕੇ ਦੁੱਖ ਸੁੱਖ ਵਿੱਚ ਇੱਕ ਸਮਾਨ, ਗੁਰੂ ਬਚਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ, ਇੱਕ ਦੂਜੇ ਪ੍ਰਤੀ ਭਰੋਸੇ ਵਿੱਚ ਰਹਿ ਕਰਕੇ, ਪਿਆਰ ਵਿੱਚ ਰਹਿ ਕਰਕੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਲਾਵਾਂ ਦੀ ਬਖਸ਼ਿਸ਼ ਕੀਤੀ ਹੈ, ਜਿੱਥੇ ਉਹ ਸੰਸਾਰਿਕ ਮਿਲਣ ਦੀ ਗੱਲ ਕਰਦੀਆਂ ਹਨ, ਉੱਥੇ ਉਹ ਆਤਮਕ ਮਿਲਣ ਬਾਰੇ ਵੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਸੇਧ ਦਿੰਦੇ ਹਨ। ਸਿੱਖ ਦਾ ਜੀਵਨ ਇਹ ਹੈ ਕਿ ਸੰਸਾਰ ਦੇ ਵਿੱਚੋਂ ਉਪਰਾਮ ਹੋ ਕਰਕੇ ਨਿਰਵਿਰਤੀ ਦੇ ਵਿੱਚੋਂ, ਪ੍ਰਵਿਰਤੀ ਦੇ ਵਿੱਚੋਂ ਕਿਵੇਂ ਨਿਰਵਿਰਤ ਵਿੱਚ ਜਾਣਾ ਹੈ, ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸੋ ਆਪ ਵਡਭਾਗੇ ਹੋ, ਗੁਰੂ ਕਿਰਪਾ ਸਦਕਾ ਆਪ ਜੀ ਨੇ ਹੁਣ ਬੜੇ ਪਿਆਰ ਦੇ ਨਾਲ ਚਾਰ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਦਾਸ ਜਦੋਂ ਪਹਿਲੀ ਲਾਮ ਦਾ ਪਾਠ ਸੰਪੂਰਨ ਕਰੇਗਾ, ਹਰ ਵਾਰੀ ਪਹਿਲੀ ਲਾਮ, ਦੂਜੀ ਲਾਮ, ਤੀਜੀ ਲਾਮ, ਇਸ ਤਰ੍ਹਾਂ ਆਪ ਜੀ ਸਰਵਣ ਕਰੋਗੇ, ਜਦੋਂ ਵੀ ਲਾਮ ਦੀ ਸਮਾਪਤੀ ਹੋਏਗੀ, ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ ਅਤੇ ਮੇਰੇ ਸੱਜੇ ਹੱਥ ਆਹਿਸਤਾ ਆਹਿਸਤਾ ਪਰਿਕਰਮਾ ਕਰਕੇ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਬੈਠ ਜਾਣਾ ਹੈ। ਚਾਰੇ ਲਾਵਾਂ ਦੇ ਪਾਠ ਵਿੱਚ ਹਰ ਵਾਰ ਆਪ ਜੀ ਨੇ ਮੱਥਾ ਟੇਕ ਕੇ ਉੱਠਣਾ ਹੈ, ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਹੀ ਅਗਲੀ ਲਾਮ ਸੁਣਨ ਵਾਸਤੇ ਆਪ ਜੀ ਨੇ ਬੈਠ ਜਾਣਾ ਹੈ। ਨਾਲ ਨਾਲ ਗੁਰੂ ਕੇ ਰਾਗੀ ਲਾਵਾਂ ਦਾ ਕੀਰਤਨ ਵੀ ਕਰਨਗੇ, ਸੰਗਤ ਨੇ ਵੀ ਇਸੇ ਤਰ੍ਹਾਂ ਪਿਆਰ ਨਾਲ ਬੈਠ ਕੇ ਆਨੰਦ ਮਾਨਣਾ ਹੈ ਜੀ। ਆਓ ਆਪਾਂ ਗੁਰੂ ਆਗਿਆ ਲੈ ਕਰਕੇ ਪ੍ਰਾਰੰਭ ਕਰੀਏ ਜੀ।

આવમૃત પ્યારી સાથી સતપુરાને રહેમત બક્ષિશ કીતી હૈ સતગુરુ અપને સુની અરદાસ કાર્જ આયા સગલા રાસ આપ જી દા એ બચ્ચા પૈસા ભાઈ પ્રીતમ સિંહ જી જિના દે શુભ અલંકાર દે વિચ આપ જી સારે હી હાજરી ભર કે બચ્ચે નું અસીસ દે રહે હન ઓથે હી ਸਤਿਕਾਰਯੋਗ ਭਾਈ ਸਾਹਿਬ ਭਾਈ ਅਰੁਣ ਸਿੰਘ ਜੀ ਭਾਈ ਸਾਹਿਬ ਭਾਈ ਸਤਿੰਦਰ ਸਿੰਘ ਜੀ ਉਹ ਪਰਿਵਾਰ ਸ੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ ਦੇ ਬਹਿ ਕੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰ ਰਿਹਾ ਹੈ ਕਿਉਂ ਕਿਉਂਕਿ ਆਪ ਜੀ ਨੇ ਬੱਚੇ ਨੂੰ ਇੰਨਾ ਪਿਆਰ ਦੇ ਕੇ ਇਸ ਮੰਜ਼ਿਲ 'ਤੇ ਪਹੁੰਚਾਇਆ ਹੈ ਸੋ ਆਓ ਅਗਲਾ ਸ਼ਬਦ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ

ਸਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ

ਹੇ ਅਕਾਲ ਪੁਰਖ ਆਪਣੇ ਪੰਥ ਤੇ ਸਹਾਈ ਦਤਾਰ ਜੀਉ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਸੂਰ ਸੁਭਾਗ ਜੋੜੀ ਕਾਕਾ ਪ੍ਰੀਤਮ ਸਿੰਘ ਸਪੁੱਤਰ ਸਵਰਗਵਾਸੀ ਸਰਦਾਰ ਜਸਵੰਤ ਸਿੰਘ ਬੀਬੀ ਸੰਤ ਕੌਰ ਅਤੇ ਬੱਚੀ ਫੈਂਸੀ ਕੌਰ ਸਪੁੱਤਰੀ ਸਵਰਗਵਾਸੀ ਤਰਲੋਚਨ ਸਿੰਘ ਅਤੇ ਬੀਬੀ ਕਮਲਜੀਤ ਕੌਰ ਸੱਚੇ ਪਾਤਸ਼ਾਹ ਜੀ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਪ ਜੀ ਦੀ ਕਿਰਪਾ ਸਦਕਾ ਆਨੰਦ ਕਾਰਜ ਹੋਏ ਗਰੀਬ ਨਵਾਜ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਆਨੰਦ ਕਾਰਜ ਦੀ ਮਰਿਆਦਾ ਨੂੰ ਨਿਭਾਉਂਦਿਆਂ ਸੁਭਾਗ ਜੋੜੀ ਪਾਸੋ ਪਰਿਕਰਮਾ ਕਰਦਿਆਂ ਬਾਣੀ ਸਰਵਣ ਕਰਦਿਆਂ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਮੁਆਫ਼ੀ ਬਖਸ਼ਿਸ਼ ਕਰਨੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਆਪਣੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਦੇ ਯੋਗ ਆਪ ਬਣਾ ਲੈਣਾ ਸਤਿਗੁਰ ਜੀ ਕਿਰਪਾ ਕਰਨੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਬਖਸ਼ਾ ਭਰਿਆ ਹੱਥ ਰੱਖਣਾ ਰਹਿਮਤਾਂ ਕਰਨੀਆਂ ਗ੍ਰਿਸ਼ਟ ਧਰਮ ਦੀਆਂ ਖੁਸ਼ੀਆਂ ਖੇੜੇ ਝੋਲੀ ਵਿੱਚ ਪਾਉਣਾ ਗ੍ਰਿਸ਼ਟ ਧਰਮ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਆਪ ਜੀ ਨੇ ਗਰੀਬ ਨਵਾਜ ਸਦਾ ਮਾਰਗ ਦਰਸ਼ਨ ਕਰਦੇ ਰਹਿਣਾ ਬਲ ਉੱਦਮ ਪ੍ਰਦਾਨ ਕਰਨਾ ਰਹਿਮਤਾਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਗਰੀਬ ਨਵਾਜ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਆਪ ਜੀ ਨੇ ਅੰਗੀਕਾਰ ਕਰਨਾ ਲੋਕ ਪ੍ਰਲੋਕ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਕਰਨਾ ਜੀ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਕਿਰਪਾ ਕਰਨੀ ਬੇਅੰਤ ਮਾਇਆ ਅਰਦਾਸ ਭੇਟਾ ਆਈ ਆਪ ਜੀ ਨੇ ਕਿਰਪਾ ਕਰਨੀ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਕਾਰੋਬਾਰਾਂ ਵਿੱਚ ਵਾਧੇ ਪਾਉਣੇ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਬਖਸ਼ਿਆਂ ਕਰਕੇ ਨਿਵਾਜਣਾ ਆਪਣੇ ਚਰਨ ਕਮਲਾਂ ਦੀ ਸਦੀਵ ਕਾਲ ਪ੍ਰਤੀਤੀ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਮਾਇਆ ਸਫਲੀ ਕਰਨੀ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ

ਜੁਗੋ ਜੁਗਾ ਟੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਧੰਨਵਾਦ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਥੱਲੇ ਇਹ ਆਨੰਦ ਕਾਰਜ ਦਾ ਸਮਾਗਮ ਨਿਰਵਿਘਨਤਾ ਨਾਲ ਹੋਇਆ। ਹੁਣ ਮੈਂ ਬੇਨਤੀ ਕਰਦਾ ਗਿਆਨੀ ਨਵਨੀਤ ਸਿੰਘ ਜੀ ਨੂੰ ਕਿ ਉਹ ਦੋਨੋਂ ਬੱਚਾ ਬੱਚੀ ਨੂੰ ਸਰੋਪਾ ਪਾਉਣ, ਜਿਹੜੇ ਕਿ ਸਾਡੇ ਗੁਰਦੁਆਰੇ ਦੀ ਇੱਕ ਮਰਿਆਦਾ ਹੈ।

ਸਾਰੀਆਂ ਹੀ ਸੰਗਤਾਂ ਨੂੰ ਦਾਸ ਵੱਲੋਂ ਅਤੇ ਸਮੁੱਚੀ ਸੇਵਾਦਾਰ ਟੀਮ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਰਦਾਰ ਰਵਿੰਦਰ ਸਿੰਘ ਵੱਲੋਂ, ਸਰਦਾਰ ਹਰਮਿੰਦਰ ਸਿੰਘ ਵੱਲੋਂ ਧੰਨਵਾਦ ਹੈ। ਆਪ ਜੀ ਨੇ ਇਸ ਸਮਾਗਮ ਦੇ ਵਿੱਚ ਆਪਣੀ ਹਾਜ਼ਰੀ ਲਾਈ। ਬੇਨਤੀ ਹੈ ਕੁਛ ਸ਼ਬਦ ਮੈਂ ਆਪਣੇ ਪ੍ਰੀਤਮ ਸਿੰਘ ਬਾਰੇ, ਅਸੀਂ ਪ੍ਰੀਤਮ ਸਿੰਘ ਨਹੀਂ ਬੁਲਾਉਂਦੇ, ਇਹਨੂੰ ਟਿੰਕੂ ਬੁਲਾਉਂਦੇ ਹਾਂ, ਟਿੰਕੂ ਬਾਰੇ ਕੁਛ ਸ਼ਬਦ ਬੀਬੀ ਫੈਂਸੀ ਕੌਰ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਟਿੰਕੂ ਕੌਣ ਆ। 2014 ਸਾਡੀ ਜ਼ਿੰਦਗੀ ਵਿੱਚ ਟਿੰਕੂ ਆਇਆ, ਇਸ ਗੁਰਦੁਆਰੇ ਦਾ ਮੁੱਖ ਸੇਵਾਦਾਰ ਬਣ ਗਿਆ। ਗੁਰਦੁਆਰੇ ਦਾ ਕੋਈ ਵੀ ਪ੍ਰੋਗਰਾਮ ਹੋਵੇ, ਭਾਵੇਂ ਉਹ ਗੁਰਮਤਿ ਕੈਂਪ ਹੋਵੇ, ਭਾਵੇਂ ਹੋਲਾ ਮਹੱਲਾ ਹੋਵੇ, ਭਾਵੇਂ ਆਨੰਦ ਕਾਰਜ ਦੀ ਕਲਾਸ ਹੋਵੇ, ਭਾਵੇਂ ਦੀਵਾਲੀ ਹੋਵੇ, ਚੰਦਬੰਦੀ ਛੋੜ ਦਿਵਸ ਹੋਵੇ, ਸਿੱਖ ਹੈਰੀਟੇਜ ਨਾਈਟ ਹੋਵੇ, ਕੁਛ ਵੀ ਪ੍ਰੋਗਰਾਮ ਹੁੰਦਾ ਹੈ, ਤੁਹਾਨੂੰ ਇੱਕ ਸ਼ਖਸੀਅਤ ਹਮੇਸ਼ਾ ਉੱਥੇ ਦਿਖੇਗੀ, ਉਹ ਹੈ ਟਿੰਕੂ ਪ੍ਰੀਤਮ ਸਿੰਘ। ਹਰ ਪ੍ਰੋਗਰਾਮ ਦੇ ਵਿੱਚ ਇਹ ਆਪਣੀ ਹਾਜ਼ਰੀ ਲਗਾਉਂਦਾ, ਗੁਰੂ ਸਾਹਿਬ ਜੀ ਦੇ ਉੱਤੇ ਅਪਾਰ ਕਿਰਪਾ ਹੈ, ਕਿਉਂਕਿ ਇਹ ਉਸ ਧਰਤੀ ਤੋਂ ਆਇਆ ਨੰਦੇੜ ਸਾਹਿਬ ਦੀ, ਹਜ਼ੂਰ ਸਾਹਿਬ ਦੀ ਧਰਤੀ ਤੋਂ, ਜਿੱਥੇ ਸੇਵਾ ਇਹਦੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ, ਇਹਦੇ ਪਰਿਵਾਰ ਵੱਲੋਂ, ਇਹਦੇ ਜਿੱਥੋਂ 'ਚ ਆਇਆ ਹੈਗਾ।

0: ਬਹੁਤ ਜ਼ਿਆਦਾ ਤਗੜਾ ਸੇਵਾਦਾਰ, ਸਾਡਾ ਮੁੱਖ ਸੇਵਾਦਾਰ ਹੈ ਇਸ ਗੁਰੂਘਰ ਦਾ। ਸਿਰਫ ਗੁਰਦੁਆਰੇ ਸੇਵਾ ਨਹੀਂ, ਤੁਸੀਂ ਦੇਖੋ ਕਿ ਇਸ ਵੇਲੇ 3/4 ਟੈਸਟਮਨੀ ਹੈ ਟਿੰਕੂ ਲਈ, ਪ੍ਰੀਤਮ ਸਿੰਘ ਲਈ, ਕਿ 3/4 ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹਦੇ ਆਨੰਦ ਕਾਰਜ ਦੇ ਵਿੱਚ ਬੈਠੀ ਆ ਕੇ ਉਹਨਾਂ ਨੇ ਆਪਣੀ ਹਾਜ਼ਰੀ ਲਾਈ ਹੈ। ਆਲੇ ਦੁਆਲੇ ਅਸੀਂ ਦੇਖੀਏ ਤਾਂ ਗੁਰਦੁਆਰੇ ਦੇ ਸਾਰੇ ਮੁੱਖ ਸੇਵਾਦਾਰ ਜਿਹੜੇ ਹੈ ਉਹ ਅੱਜ ਇਹਦੇ ਆਨੰਦ ਕਾਰਜ ਦੇ ਵਿੱਚ ਆਪਣੀ ਹਾਜ਼ਰੀ ਲਾਉਣ ਆਏ ਹੈ। ਮੈਂ ਕਿਉਂ ਦੱਸ ਰਿਹਾ ਬੇਟਾ ਜੀ ਆਪ ਜੀ ਨੂੰ ਇਹ ਗੱਲ, ਕਿਉਂਕਿ ਗੁਰਦੁਆਰੇ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਇਹਦੀ ਹਾਜ਼ਰੀ ਲਾਉਣੀ ਬਹੁਤ ਜ਼ਰੂਰੀ ਹੈ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਪਹਿਲਾਂ ਸਿਰਫ ਇਕੱਲਾ ਆਉਂਦਾ ਸੀ, ਹੁਣ ਤੁਸੀਂ ਦੋਨਾਂ ਨੇ ਆਉਣਾ ਗੁਰਦੁਆਰੇ ਸੇਵਾ ਕਰਨ। ਸੋ ਇਹ ਪ੍ਰੋਮਿਸ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਕਰਕੇ ਜਾਣਾ ਕਿ ਟਿੰਕੂ ਤਾਂ ਆਏਗਾ ਹੀ ਆਏਗਾ, ਨਾਲੇ ਫੈਂਸੀ ਕੌਰ ਵੀ ਆਇਆ ਕਰੇਗੀ ਹੁਣ। ਸੋ ਇੰਨੀ ਮੈਂ ਆਪ ਜੀ ਨਾਲ ਗੱਲ ਕਰਨੀ ਸੀਗੀ। ਉਸ ਤੋਂ ਇਲਾਵਾ ਮੈਂ ਇੱਕ ਟੀਚਿੰਗ ਆਪਣੇ ਵੱਲੋਂ ਦੇ ਸਕਦਾ, ਅਸੀਂ ਆਪਣੀ ਆਨੰਦ ਕਾਰਜ ਕਲਾਸ ਦੇ ਵਿੱਚ ਵੀ ਦੱਸੀਦਾ ਕਿ ਤੁਹਾਡੀ ਜ਼ਿੰਦਗੀ ਵਿੱਚ ਉਤਾਰ ਚੜਾਅ ਬਹੁਤ ਆਉਣਗੇ, ਖੁਸ਼ੀਆਂ ਵੀ ਆਉਣਗੀ। ਉਸ ਟਾਈਮ ਵੀ ਅਸੀਂ ਗੁਰੂ ਸਾਹਿਬ ਦਾ ਉਹ ਆਸਰਾ ਲੈਣਾ, ਗੁਰੂ ਸਾਹਿਬ ਦਾ ਧੰਨਵਾਦ ਕਰਨ ਗੁਰਦੁਆਰੇ ਆਉਣਾ, ਅਤੇ ਦੁੱਖ ਦੇ ਸਮੇਂ ਵੀ ਅਸੀਂ ਗੁਰਦੁਆਰੇ ਗੁਰੂ ਸਾਹਿਬ ਦੇ ਕੋਲ ਹੀ ਆਉਣਾ, ਕਿਉਂਕਿ ਸਾਡੇ ਅਸਲੀ ਮਾਤਾ ਪਿਤਾ ਗੁਰੂ ਸਾਹਿਬ ਹੀ ਹੈਗੇ, ਇਹਨਾਂ ਨੇ ਹੀ ਸਾਨੂੰ ਰਾਹ ਵਿਖਾਉਣਾ ਆ। ਸੋ ਇੰਨੀਆਂ ਹੀ ਆਪ ਜੀ ਦੇ ਨਾਲ ਗੱਲਬਾਤ ਕਰਕੇ ਮੈਂ ਹੁਣ ਆਪ ਜੀ ਨੇ ਫਤਿਹ ਦੀ ਸਾਂਝ ਪਾਉਂਦਾ। ਮੈਂ ਸੁਖਦੇਵ ਸਿੰਘ ਬੈਨੀਵਾਲ ਜੀ ਨੂੰ ਕਹੂੰਗਾ ਕਿ ਉਹ ਵੀ ਆ ਕੇ ਦੋ ਸ਼ਬਦ ਕਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਹੀ ਖੁਸ਼ੀ ਦੇ ਮੌਕੇ ਦੇ ਉੱਤੇ ਗੁਰੂ ਚਰਨਾਂ ਦੇ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗੁਰੂ ਮਹਾਰਾਜ ਜੀ ਦੀ ਨਦਰ ਹੋਈ ਹੈ ਅਤੇ ਇਹ ਬਹੁਤ ਹੀ ਸੁਭਾਗਾ ਭਰਿਆ ਮੌਕਾ ਆਇਆ ਹੈ ਜਿਸ ਦੇ ਵਿੱਚ ਸਾਡੇ ਗੁਰੂ ਘਰ ਦੇ ਜੋ ਇੱਕ ਮੈਂ ਕਹਿੰਦਾ ਮੁੱਖ ਸੇਵਾਦਾਰਾਂ ਦੇ ਵਿੱਚੋਂ ਹੈ, ਪ੍ਰੀਤਮ ਸਿੰਘ ਜੀ ਸਪੁੱਤਰ ਸਰਦਾਰ ਜਸਵੰਤ ਸਿੰਘ ਅਤੇ ਬੀਬੀ ਸੰਤ ਕੌਰ ਜੀ ਦਾ ਸ਼ੁਭ ਆਨੰਦ ਕਾਰਜ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੋਇਆ ਹੈ। ਫੈਂਸੀ ਕੌਰ ਦੇ ਨਾਲ ਜੋ ਕਿ ਸਪੁੱਤਰੀ ਹੈ, ਸਰਦਾਰ ਤਰਲੋਚਨ ਸਿੰਘ ਅਤੇ ਕਮਲਜੀਤ ਕੌਰ, ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਬਹੁਤ ਹੀ ਖੁਸ਼ੀਆਂ ਭਰਿਆ ਜੀਵਨ ਬਖਸ਼ਣ। ਵੈਸੇ ਤਾਂ ਆਪਣੇ ਅਰਨ ਸਿੰਘ ਹੋਣਾਂ ਨੇ ਜਿਹੜੀਆਂ ਮੈਂ ਗੱਲਾਂ ਕਹਿਣੀਆਂ ਸੀ ਆਲਰੇਡੀ ਕਹਿਤੀਆਂ, ਉਹ ਕਹਿੰਦੇ ਸੀ ਵੀ ਮੈਂ ਮੁੰਡੇ ਵੱਲ ਬੋਲਣਾ, ਪਰ ਉਹਨਾਂ ਨੇ ਜੋ ਵੀ ਇੱਥੋਂ ਦੇ ਸੇਵਾਦਾਰਾਂ ਵੱਲੋਂ ਇਹ ਜੋ ਮੈਂ ਗੱਲ ਕਹਿਣੀ ਸੀਗੀ ਵੀ ਉਹ ਇੱਕ ਕੋਰ ਸੇਵਾਦਾਰੀ ਦੀ ਟੀਮ ਦੇ ਵਿੱਚੋਂ ਹੈ, ਤਾਂ ਹੀ ਉਹ ਕਰਕੇ ਹੀ ਸਾਰੀ ਹੀ ਇੱਥੇ ਕਮੇਟੀ ਅਤੇ ਸੇਵਾਦਾਰ ਪਹੁੰਚੇ ਹਨ। ਅਤੇ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ਣ, ਅਤੇ ਨਾਲ ਦੀ ਨਾਲ ਹੁਣ ਇਹਨਾਂ ਦਾ ਜੋ ਸਾਥੀ ਹਨ ਬੀਬੀ ਫੈਂਸੀ ਕੌਰ ਜੀ, ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਾਡੀ ਟੀਮ ਦੇ ਇੱਕ ਕੋਰ ਮੈਂਬਰ ਬਣ ਚੁੱਕੇ ਹੋ। ਸੋ ਜਿਹੜੀਆਂ ਵੀ ਸੇਵਾਵਾਂ ਦੇ ਵਿੱਚ ਉਹ ਆਉਂਦੇ ਹਨ ਤੁਸੀਂ ਜ਼ਰੂਰ ਆਉਣਾ। ਸੋ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਇੱਥੋਂ ਦੀ ਸੰਗਤ ਵੱਲੋਂ, ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ, ਅਤੇ ਤੁਹਾਨੂੰ ਇਸ ਸ਼ੁਭ ਆਨੰਦ ਕਾਰਜ 'ਤੇ ਫਿਰ ਸਾਰੇ ਹੀ ਪਰਿਵਾਰਾਂ ਨੂੰ, ਦੋਵੇਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਬੀਬੀ ਸਰਬਜੀਤ ਕੌਰ ਜੀ ਚੀਮਾ ਹੁਣੀ ਵੀ ਬੱਚੀ ਵੱਲੋਂ ਆਏ ਹਨ, ਉਹਨਾਂ ਨੇ ਵੀ ਸੰਗਤਾਂ ਦੇ ਨਾਲ ਸੰਬੋਧਨ ਹੋਣਾ ਹੈ। ਬੀਬੀ ਸਰਬਜੀਤ ਕੌਰ ਚੀਮਾ ਉਹਨਾਂ ਨੂੰ ਕਹਿੰਦੇ ਹਾਂ ਵੀ ਉਹਨਾਂ ਨੂੰ ਵਧਾਈਆਂ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਸਾਰੇ ਜਾਣੇ ਪ੍ਰੀਤਮ ਸਿੰਘ ਦਾ ਅਤੇ ਫੈਂਸੀ ਕੌਰ ਦਾ ਪਰਿਵਾਰ ਬਣ ਕੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਹਾਂ, ਇਹਨਾਂ ਨੂੰ ਪਿਆਰ ਦੇਣ ਆਏ ਹਾਂ। ਪ੍ਰੀਤਮ ਸਿੰਘ ਨੂੰ ਮੈਨੂੰ ਪਿਛਲੇ 1.5-2 ਸਾਲ ਤੋਂ ਜਾਣਨ ਦਾ ਮੌਕਾ ਮਿਲਿਆ ਅਤੇ ਤੁਸੀਂ ਪਹਿਲਾਂ ਵੀ ਸੁਣ ਹੀ ਲਿਆ ਕਿ ਉਹਨੂੰ ਗੁਰੂ ਮਹਾਰਾਜ ਸਾਹਿਬ ਦੀ ਬੜੀ ਕਿਰਪਾ ਹੈ ਕਿ ਬਹੁਤ ਹੀ ਸੇਵਾ ਤਨ ਦੇ ਮਨ ਦੇ ਧਨ ਦੇ ਨਾਲ ਕਰਦਾ ਗੁਰਦੁਆਰਾ ਸਾਹਿਬ। ਅਤੇ ਇਸ ਤਰ੍ਹਾਂ ਜਿਹੜਾ ਦੂਸਰਾ ਪਰਿਵਾਰ ਹੈ ਫੈਂਸੀ ਕੌਰ ਦਾ, ਉਹ ਫਰੀਮਾਉਂਟ ਤੋਂ ਨੇਗੇ ਅਤੇ ਅਸੀਂ ਵੀ ਉਸ ਪਰਿਵਾਰ ਨੂੰ ਬੜੇ ਲੰਮੇ ਸਮੇਂ ਤੋਂ ਜਾਣਦੇ ਹਾਂ। ਭੈਣ ਜੀ ਡਾਕਟਰ ਜਸਵਿੰਦਰ ਕੌਰ ਅਤੇ ਸਰਦਾਰ ਗੁਰਮੁਖ ਸਿੰਘ ਜਿਨ੍ਹਾਂ ਨੇ ਮਾਤਾ ਪਿਤਾ ਬਣ ਕੇ ਫੈਂਸੀ ਦਾ ਸਾਰਾ ਕਾਰਜ ਜਿਹੜਾ ਇਹ ਕੀਤਾ ਹੈ, ਉਹ ਵੀ ਪੁਰਾਣੇ ਲੰਬੇ ਸਮੇਂ ਤੋਂ ਫ੍ਰੀਮੌਂਟ ਦੇ ਵਿੱਚ ਸੇਵਾ ਕਰਦੇ ਨੇ ਅਤੇ ਬੜੇ ਹੀ ਸੂਝਵਾਨ, ਪਿਆਰ ਭਰੇ ਅਤੇ ਸਾਰੇ ਹਮੇਸ਼ਾ ਜਿਹੜੀ ਇਹਨੂੰ ਫੈਂਸੀ ਨੂੰ ਵੀ ਜਿਹੜੀ ਸਿੱਖਿਆ ਦਿੱਤੀ ਹੈ, ਗੁਰੂ ਦੇ ਨਾਲ ਜੁੜਨ ਦੀ ਦਿੱਤੀ ਆ, ਅਤੇ ਫੈਂਸੀ ਵੀ ਮਹਾਰਾਜ ਸਾਹਿਬ ਦੀ ਉੱਤੇ ਵੀ ਬੜੀ ਕਿਰਪਾ ਹੈ ਕਿ ਜਦੋਂ ਕੰਮ ਦਾ ਟਾਈਮ ਨਾ ਹੋਵੇ, ਬੜੀ ਪੜ੍ਹੀ ਲਿਖੀ ਆ, ਬੜੀ ਚੰਗੀ ਪੋਜੀਸ਼ਨ ਹੈ, ਸਾਰਾ ਕੁਛ ਹੈ, ਤਾਂ ਹਮੇਸ਼ਾ ਜਿਹੜਾ ਦਰਬਾਰ ਸਾਹਿਬ ਤੋਂ ਕੀਰਤਨ ਦੇ ਨਾਲ ਜੁੜੀ ਰਹਿੰਦੀ ਆ। ਸੋ ਮੈਨੂੰ ਇਹਨੂੰ ਜਦੋਂ ਵੀ ਵਿਚਰਨ ਦਾ ਮੌਕਾ ਮਿਲਿਆ, ਮੈਂ ਸਮਝਦੀ ਹਾਂ ਮਹਾਰਾਜ ਸਾਹਿਬ ਨੇ ਬਹੁਤ ਹੀ ਜਿਹੜੀ ਇਹ ਕਿਰਪਾ ਕਰਕੇ ਆਪ ਇਹ ਵਧੀਆ ਜੋੜੀ ਬਣਾਈ ਹੈਗੀ ਆ, ਅਤੇ ਇਸ ਤਰ੍ਹਾਂ ਹੀ ਇਹ ਕੌਮ ਦੀ ਜਿਹੜੀ ਸੇਵਾ ਕਰਦੇ ਰਹਿਣ ਹੋਰ ਹੁਣ ਇਕੱਠੇ ਹੋ ਕੇ। ਅਤੇ ਅਸੀਂ ਜਦੋਂ ਗੱਲ ਚੱਲਦੀ ਸੀਗੀ ਤਾਂ ਕੋਸ਼ਿਸ਼ ਕਰਦੇ ਸੀ ਕਿ ਆਨੰਦ ਕਾਰਜ ਫ੍ਰੀਮੌਂਟ ਸਾਹਿਬ ਹੋਣ ਅਤੇ ਉੱਥੇ ਆਉਣ ਕੁੜੀ ਵਾਲਿਆਂ ਦੇ, ਪਰ ਪ੍ਰੀਤਮ ਸਿੰਘ ਨੇ ਕਿਹਾ ਨਹੀਂ, ਸੈਨੋਜ਼ੇ ਕਰਨੇ ਹੈਗੇ ਆ। ਚਲੋ ਮਹਾਰਾਜ ਸਾਹਿਬ ਨੇ ਜਿੱਥੇ ਵੀ ਇਹ ਸੰਯੋਗ ਲਿਖੇ ਆ ਤਾਂ ਬਹੁਤ ਵਧੀਆ ਗੱਲ ਆ, ਇੱਥੇ ਹੀ ਇਹ ਟਿਕਣਗੇ। ਮਹਾਰਾਜ ਸਾਹਿਬ ਨੇ ਇੱਥੇ ਇਹਨਾਂ ਨੇ ਡਿਊਟੀ ਲਾਈ ਆ, ਬਾਕੀ ਹੈਗਾ ਆਪਣੀ ਸਾਰਿਆਂ ਦੀ ਹੀ ਇਸ ਮੁਲਕ ਤੇ ਇਸ ਧਰਤੀ ਤੇ ਆ ਕੇ ਸਾਡੀ ਵੀ, ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਉਹਦੇ ਨਾਮ ਲੇਵਾਂ ਹਾਂ, ਜਿੱਥੇ ਜਿੱਥੇ ਸਾਡੀ ਡਿਊਟੀ ਲੱਗੀ ਹੈ ਕੌਮ ਦੀ ਚੜ੍ਹਦੀ ਕਲਾ ਦੇ ਲਈ, ਆਪਣੇ ਭੈਣ ਭਾਈਆਂ ਦੀ ਮਦਦ ਕਰਨ ਦੇ ਲਈ, ਗੁਰੂ ਘਰ ਦੇ ਵਿੱਚ ਸੇਵਾ ਲਈ, ਜਿੱਥੇ ਵੀ ਸਾਡੀ ਡਿਊਟੀ ਲੱਗੀ ਹੈ ਪੰਜਾਬੀ ਭਾਸ਼ਾ ਦੀ ਸੇਵਾ ਲਈ, ਗੁਰੂ ਦੇ ਕੀਰਤਨ ਦੀ ਸੇਵਾ ਲਈ, ਬਾਣੀ ਪੜ੍ਹਨ ਦੇ ਲਈ, ਲੰਗਰਾਂ ਦੀ ਸੇਵਾ ਲਈ, ਜਿੱਥੇ ਜਿੱਥੇ ਵੀ ਸਾਡੀ ਸੇਵਾ ਲੱਗੀ ਆ, ਅਸੀਂ ਵੱਧ ਚੜ੍ਹ ਕੇ ਸੇਵਾ ਕਰੀਏ ਕੌਮ ਦੀ। ਗੁਰੂ ਮਹਾਰਾਜ ਸਾਹਿਬ ਸਾਡੇ ਤੇ ਹਮੇਸ਼ਾ ਹਮੇਸ਼ਾ ਅਪਾਰ ਕਿਰਪਾ ਕਰਦੇ ਹਨ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੀ ਜਿਹੜੀ ਸ਼ਗਨ ਵਗੈਰਾ ਆਪਾਂ ਕਰਨਾ ਹੈਗਾ ਸਾਰਾ, ਉਹ ਉਧਰਲੇ ਪਾਸੇ ਹੀ ਹੋਊਗਾ ਤੇ ਲੰਗਰ ਹਾਲ ਦੇ ਵਿੱਚ ਉੱਥੇ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੈ ਤੇ ਸਾਰੀਆਂ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਜ਼ਰੂਰ ਜਾਣਾ ਜੀ। ਆਈਆਂ ਸੰਗਤਾਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

संत सूर मोहम्मद।

अंत न सुनी कहना, अंत न करना देना, अंत न देखना सुना।

बोल बिगड़ा लिखे चले गवारा गवा सुधर तेरा सौ करके सर्व

ਕਿਤਨੀਆਂ ਸੁੱਤੀ ਨਾਨਕ।

ਸਤਿ ਸੁਹਾਣ ਸਲਾਮ ਕਮਲ ਸੁਵੇਗਾ।

Paul.

ਗਾਵਣ ਪੰਡਿਤ

Come on, come on, come on, come on, come on.

ਇੱਥੇ ਹੱਸ ਪੈ ਮੈਂ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਈ ਇੱਥੇ ਅੰਦੂਖ ਪੁੱਛਰ ਇੱਥੇ ਦਾਸ ਬੰਦ ਖਲਾਸੀ ਭਾਣੇ ਹੋਰ ਆਸਣ ਚੱਕਿਆ ਇੱਕ ਆਖਣ ਪਾ

ਸਤਿਗੁਰ ਤੇਰੇ ਬਣਾਈ ਬਿਨ ਗੁਰ ਕੀਤੇ ਬਸ ਆਸਾਈ ਬ੍ਰਹਮਾ ਸਤਿ ਸੁਹਾਣ ਕਰਾਂ।

0: ਕਿੱਥੇ ਕਿੱਥੇ ਰੱਖਣ ਤੂੰ ਹੁੰਦਾ
1: ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਰਹਿੰਦਾ
0: ਕਿੱਥੀਆਂ ਸੁੱਤੀ ਨਾਨਕ ਅੰਤ ਨਾ ਅੰਤ।

0: ਸਾਊਂਡ ਬੰਦ ਹੀ ਕਰ ਦੋ ਭਾਜੀ, ਹਾਂਜੀ ਇੱਥੇ ਰੱਖ ਲੈਣਾ,
1: ਇੱਥੇ ਰੱਖ ਲੈਣੇ ਆਪਾਂ, ਇੱਥੇ ਦੇ ਦੋ ਫੋਨ
0: ਭਾਜੀ, ਰਾਈਟ ਮੋਸਟ ਰੈਡ ਬਟਨ
1: ਚਲਾ ਕੇ ਹਾਂਜੀ
0: ਇਹਨੂੰ ਬੰਦ ਕਰ ਦੋ ਬਸ, ਜਾਂ ਲੈਫਟ ਮੋਸਟ ਡਾਊਨ ਕਰ ਦਿਓ।

सब जब आठ सत जुगा

Happy.

ਸਾਹਿਬ

verse.

रहा पत पंखिया दरिया वहे की।

Yes.

sun.